ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ। ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ। ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ, ਸਾਰੇ ਪ੍ਰਬੰਧਕ ਸਾਹਿਬਾਨ, ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ ਜੀ, ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਦੁਪਹਿਰ ਦੀ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸ ਰਹੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ। ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ। ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਆਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ।

ਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵੈ ਖਾਣ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ।

ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ

ਕਹਾਉ। ਜਾਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੁਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਰਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤਹੁ ਜੀ, ਸਭ ਦੁਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ

ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੂੰ

ਨਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹੈ ਸ਼ਾਡ ਕੋਈ ਅਵਰ ਨ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾ ਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਰ

ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪਾਤ।

ਬੋਲ ਜੀ ਸਤਨਾਮ ਸ੍ਰੀ ਵਾਹਿਗੁਰੂ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾ ਸੰਗ ਨਿਭਾਇਆ, ਬਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਗੱਦੀ ਤੇ ਵਿਰਾਜਮਾਨ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ। ਆਪ ਜੀ ਅੰਮ੍ਰਿਤ ਵੇਲ ਤੋਂ ਲੈ ਕੇ ਮਹਾਰਾਜ ਜੀ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਿੰਨਹੋਜੇ ਵਿਖੇ ਮਹਾਰਾਜ ਜੀ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਆਪ ਜੀ ਦੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ। ਉਪਰੰਤ ਸੰਧਿਆ ਵੇਲੇ ਸਤਿਗੁਰੂ ਜੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਦੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਦੇ ਕਿੰਨੇ ਵਾਜਣਾ ਸਤਿਗੁਰੂ ਜੀ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਕਾਰੋਬਾਰਾਂ 'ਚ ਵਾਧੇ ਪਾਉਣੇ ਮਹਾਰਾਜ ਜੀ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ। ਜੋ ਸੰਗਤਾਂ ਮਹਾਰਾਜ ਜੀ ਮੀਡੀਆ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰਾਂ ਵਿੱਚ ਮਹਾਰਾਜ ਜੀ ਨਾਮ ਦਾ ਪ੍ਰਗਾਸ਼ ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀ, ਵਿੱਦਿਆ ਦਾ ਦਾਨ ਦੇ ਕੇ ਨਿਵਾਜਣਾ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ, ਭੈ ਭਾਵਨੇ ਸਦਕਾ ਆਪਣੀ ਸੇਵਾ ਕਰਨ ਦੇ ਬਲ ਪ੍ਰਦਾਨ ਕਰਨੇ ਮਹਾਰਾਜ ਜੀ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਵਿੱਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ। ਸਤਿਗੁਰੂ ਜੀ ਕਰੋ ਕਿਰਪਾ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਆਰਤੀ ਦਾ ਕੀਰਤਨ ਹੋਵੇਗਾ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿਨ੍ਹਾਂ ਦੇ ਕੀਰਤਨੀ ਜਥੇ ਵੱਲੋਂ ਆਰਤੀ ਕੀਰਤਨ ਦੀ ਆਰੰਭਤਾ ਹੋਵੇਗੀ। ਉਸ ਤੋਂ ਉਪਰੰਤ ਅਗਲੇ ਦੀਵਾਨ ਸਜਾਏ ਜਾਣਗੇ। ਆਪ ਸਭਨਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾਂ ਹੀ ਬਾਣੀ ਦਾ ਕੀਰਤਨ ਕਰਦੇ ਹਾਂ। ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਦਾ ਪਾਓ ਸਾਡੇ ਹਿਰਦਿਆਂ ਤੋਂ ਸਾਉਣ। ਗੁਣ ਗਾਵਤ ਗੁਣੀ ਸਮੌਲਾ, ਸਤਿਗੁਰੂ ਜੀ ਸਾਡੇ ਤੇ ਵੀ ਮਿਹਰ ਕਰਨ, ਗੁਣ ਗਾਉਂਦੇ ਹਾਂ ਉਹਨਾਂ ਦੇ ਗੁਣਾਂ ਵਿੱਚ ਲੀਨਤਾ ਹੋ ਜਾਵੇ। ਸੋ ਹੁਣ ਸਾਡੇ ਅਤੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਨਾਲ ਸਾਨੂੰ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਨੀਲੇ ਦੇ ਸ਼ਾਹੀ ਸਵਾਰ ਮਰਦ ਅਗੰਬੜੇ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਜੀ ਸਾਰੇ ਪਿਆਰ

ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤੀ ਸਤਿਕਾਰ ਯੋਗ।

0: ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਚਨ ਹਨ। ਦੁਰਲੱਭ ਜਨਮ ਚਿਰੰਕਾਲ ਪਾਇਓ ਜਾਤੋ ਕੌਡੀ ਬਦਲਾ ਕਾਥੂਰੀ ਕੋ ਗਾਹਕ ਆਇਓ ਲਾਦਿਓ ਕਾਲਰ ਬਿਰਖ ਜਿਹਵਾ ਆਇਓ ਲਾਭ ਲਾਭਣ ਕੈ ਤਾਈ ਮੋਹਨ ਠਗੌਰੀ ਸਿਉ ਉਲਝ ਪਾਹਾ ਕਾਚ ਬਾਦਰ ਲਾਲ ਖੋਈ ਹੈ ਫੇਰ ਇਹੋ ਔਸਰ ਕਦ ਲਹਾ। ਲੰਘਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਇਆ ਕਰਦਾ। ਇਸ ਸਰੀਰ ਵਿੱਚੋਂ ਨਿਕਲੇ ਹੋਏ ਸਵਾਸ ਗੁਰੂ ਸਵਾਰੀ ਸੰਗਤ ਜੀ ਕਦੇ ਵਾਪਸ ਪਰਤ ਕੇ ਕਦਾਚਿਤ ਨਹੀਂ ਆਉਂਦੇ। ਜਿਹੜੇ ਸਵਾਸ ਚਲੇ ਗਏ ਨੇ, ਦਿਨ ਚੜ੍ਹਦਾ, ਸਵਾਸਾਂ ਦੀ ਲੜੀ ਚੱਲਦੀ ਹੈ, ਸਕਿੰਟ ਸਕਿੰਟ ਵਿੱਚ ਘਟਦਿਆਂ ਘਟਦਿਆਂ ਘਟ ਜਾਂਦੀ ਹੈ, ਉਮਰ ਤਾਂ ਘਟਦੀ ਹੈ, ਹਮੇਸ਼ਾ ਕਦੇ ਵੱਧਦੀ ਨਹੀਂ ਹੈ। ਅਚੇਤ ਮੂੜਾ ਨਾ ਜਾਨੰਤ ਘਟੰਤ ਸਾਸ ਨਿਤ ਪ੍ਰਤੇ ਸ਼ੇ ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸ ਤੇ ਰਚੰਤ ਪੁਰਖ ਕੁਟੰਬ ਲੀਲਾ ਨਿਤ ਆਸਾ ਵਿਖਿਆ ਬਿਨੋਦ ਪਰਮਹੰਤ ਪਰਮਹੰਤ ਬਹੁ ਜਨਮ ਹਾਰਿਓ ਸ਼ਰਨ ਨਾਨਕ ਕਰਨਾ ਮਹਿ। ਭਰਮਦਿਆਂ ਭਰਮਦਿਆਂ ਇੱਕ ਜਨਮ ਨਹੀਂ ਹੈ। ਪੰਚਮ ਗੁਰਦੇਵ ਮਹਾਰਾਜ ਕਹਿੰਦੇ ਅਨੇਕਾਂ ਜਨਮ ਲੰਘੇ ਨੇ। ਖਿਆਲ ਕਰ ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਹੈ ਨਵੰਤ ਦੁਆਰੰਗ ਭੀਤਰੈ ਤੰਗ ਬਾਇ ਰੂਪੰਗ ਅਸਥੰਬਣ ਹੈ ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰਗ। ਖਿਆਲ ਕਰ ਇਹ ਸਰੀਰ ਇੱਕ ਕੱਚਾ ਕਿਲਾ ਹੈ, ਪਾਣੀ ਦਾ ਬਣਿਆ ਹੋਇਆ ਹੈ। ਕਾਚ ਕੋਟ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਉੱਤੇ ਲੇਪ ਕੀਤਾ ਵਿੱਚ ਇਹਦੇ ਲਹੂ ਹੈ, ਮਿੱਝ ਹੈ, ਮਾਸ ਭਰਿਆ ਹੋਇਆ। ਲੇਪਨੰਗ ਰਕਤ ਚਰਮਣ ਹੈ ਨਵੰਤ ਦੁਆਰੰਗ ਨੌ ਦਰਵਾਜੇ ਨੇ। ਭੀਤ ਰਹਿ ਤੰਗ ਭੀਤ ਨਾਮ ਹੁੰਦਾ ਹੈ, ਕੰਧਾਂ ਦਾ ਬਿਨਾ ਹੀ ਕੰਧਾਂ ਤੋਂ ਦਰਵਾਜੇ ਲੱਗੇ ਹੋਏ ਨੇ। ਕਾਹਦੇ ਆਸਰੇ ਲੱਗੇ ਨੇ? ਪਵਨ ਹਵਾ ਹਵਾ ਸਵਾਸ ਸਵਾਸਾਂ ਦੇ ਜ਼ਰੀਏ ਨੌ ਦਰਵਾਜੇ ਨੇ। ਨਵੰਤ ਦੁਆਰੰਗ ਭੀਤਰਾ ਤੰਗ ਬਾਏ ਰੂਪੰਗ ਸਥੰਬਣ ਗੋਬਿੰਦ ਨਾਮ ਨਹਿ ਸਿਮਰੰਤ। ਗੋਬਿੰਦ ਜੀ ਦਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ, ਇਹਦਾ ਕਾਰਨ ਕੀ ਹੈ? ਮਨੁੱਖ ਸਮਝਦਾ ਮੈਂ ਸਦੀਵ ਕਾਲ ਵਿੱਚ ਇਸ ਮਾਤਲ ਲੋਕ ਵਿੱਚ ਰਵਾਂਗਾ। ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰਗ। ਇਹ ਸਮਝਦਾ ਹੈ ਕਿ ਮੈਂ ਸਦੀਵ ਕਾਲ ਵਿਖੇ ਸਦਾ ਰਹਿਣ ਵਾਲਾ ਹੈ। ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰਗ ਦੁਰਲੱਭ ਦੇ ਉਦਰੰਤ ਸਾਧ ਸਰਣ ਨਾਨਕ। ਹਰ ਹਰ ਹਰ ਹਰ ਹਰ ਹਰੇ ਜਪੰਤ। ਜੋ ਹਰੇ ਭਰੇ ਕਰਨ ਵਾਲਾ ਹੈ, ਹਰ ਪਰਮਾਤਮਾ ਹੈ, ਹਰ ਰੋਜੀ ਦੇਣ ਵਾਲਾ ਹੈ, ਹਰ ਥਾਂ ਤੇ ਮੌਜੂਦ ਹੈ, ਉਸ ਪਰਮਾਤਮਾ ਦੇ ਜਾਪ ਨੂੰ ਜਪਿਆ ਕਰ। ਇੱਕ ਕਵਿਤ ਤੁਹਾਡੇ ਨਾਲ ਸਾਂਝਾ ਕਰਨ ਤੋਂ ਉਪਰੰਤ ਲੜੀਵਾਰ ਕਥਾ ਵੱਲੇ ਆਵਾਂ। ਕੇਵਲ ਜਿਹੜਾ ਜੀਵਨ ਹੈ ਨਾਮ ਦੇ ਵਿੱਚ ਜੁੜ ਜਾਵੇ, ਲੱਗ ਜਾਵੇ, ਸਵਾਸ ਸਫਲੀ ਹੋ ਜਾਣ। ਜਿੰਨੇ ਤੁਸੀਂ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ, ਦੂਰ ਦਰੇਡੇ ਘਰਾਂ ਵਿੱਚੋਂ, ਇੱਕ ਵਾਰ ਜ਼ਰੂਰ ਸਵਾਸ ਸਫਲ ਕਰਨ ਵਾਸਤੇ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਕਲਮ ਬੰਦ ਕੀਤਾ ਹੈ। ਉਹ ਕਹਿੰਦੇ ਜੈਸੇ ਘਰ ਲਾਗੇ ਆਗ, ਜੈਸੇ ਘਰ ਲਾਗੇ ਆਗ ਜਾਗ, ਕੂਆ ਖੋਦਿਓ ਚਾਹੇ, ਘਰ ਵਿੱਚ ਅੱਗ ਲੱਗ ਜਾਵੇ, ਅਚਾਨਕ ਰੱਬ ਨਾ ਕਰੇ ਤਾਂ ਜੀਵ ਇਹ ਗੱਲ ਕਵੇ ਵੀ ਮੈਂ ਹੁਣੇ ਜਿੱਧਰ ਅੱਗ ਲੱਗੀ ਹੈ ਤੇ ਹੁਣੇ ਖੂਹ ਪੱਟ ਲਵਾਂ, ਹੁਣੇ ਖੂਹ ਪੱਟ ਲਵਾਂ ਤੇ ਖੂਹ ਪੱਟ ਕੇ ਉਹਦੇ ਚੋਂ ਪਾਣੀ ਬਾਹਰ ਕੱਢ ਕੇ ਤੇ ਅੱਗ ਬੁਝਾ ਲਵਾਂ। ਇਹ ਬਾਤ ਅਨਹੋਣੀ ਹੈ, ਉਸੇ ਵੇਲੇ ਖੂਹਾ ਪੱਟਿਆ ਨਹੀਂ ਜਾਣਾ, ਉਹਨੂੰ ਟਾਈਮ ਲੱਗਣਾ ਹੈ, ਉਹਨੂੰ ਸਮਾਂ ਲੱਗਣਾ ਹੈ, ਬਹੁਤ ਕੁਝ ਸਮਾਂ ਲੱਗਦਾ ਹੈ। ਜੈਸੇ ਘਰ ਲੱਗੇ ਆਗ ਜਾਗ, ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪੁਛਤਾਈ ਹੈ, ਕਹਿੰਦੇ ਕਾਰਜ ਨਹੀਂ ਹੋਣਾ, ਪਛਤਾਤਾਪ ਰਹਿ ਜਾਣਾ, ਵਿਰਲਾਪ ਕਰਨਾ ਪੈ ਜਾਣਾ ਹੈ। ਬੋਲ ਬੜੇ ਸੋਹਣੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਰੋਏ ਪੁਛਤਾਈ ਹੈ ਜੈਸੇ ਤੋ ਸੰਗਰਾਮ ਸਮੇ, ਜੈਸੇ ਤੋ ਸੰਗਰਾਮ ਸਮੇ, ਸੀਚੋ ਚਾਹੇ ਵੀਰ ਵਿਦਿਆ, ਅਣਥਾ ਉਦਮ ਜੈਤ ਪਦ ਵੀ ਨਾ ਪਾਈਏ। ਸੰਗਰਾਮ ਹੁੰਦਾ ਜੀ, ਜੰਗ ਯੁੱਧ ਲੱਗਾ ਹੋਵੇ ਤਾਂ ਉਧਰੋਂ ਤਲਵਾਰਾਂ ਖੜਕ ਰਹੀਆਂ ਨੇ, ਨੇਜੇ ਖੜਕਦੇ ਨੇ, ਢਾਲਾਂ ਤੇ ਢਾਲਾਂ ਵੱਜਦੀਆਂ ਨੇ, ਤੇ ਸੂਰਮਾ ਇਹ ਗੱਲ ਕਵੇ ਵੀ ਪਹਿਲਾਂ ਮੈਂ ਸ਼ਸਤਰ ਵਿਦਿਆ ਸਿੱਖ ਕੇ ਆਵਾਂਗਾ ਤਾਂ ਫਿਰ ਜੰਗ ਕਰਾਂਗਾ, ਜੰਗ ਤਾਂ ਲੱਗਾ ਹੋਇਆ ਹੈ। ਕਹਿੰਦੇ ਉਹ ਜਿੱਤ ਹਾਸਲ ਨਹੀਂ ਕਰਦਾ, ਜੰਗ ਯੁੱਧ ਕਰਨ ਵਾਸਤੇ ਸ਼ਸਤਰਾਂ ਦਾ ਅਭਿਆਸ ਪਹਿਲਾਂ ਕਰਨਾ ਪੈਂਦਾ ਹੈ। ਅੱਗ ਨੂੰ ਬੁਝਾਉਣ ਵਾਸਤੇ ਖੂਹਾ ਪਹਿਲਾਂ ਖੋਦਣਾ ਪਵੇਗਾ। ਤੀਜਾ ਮੁੱਲ ਕਹਿੰਦੇ ਨੇ, ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੇ, ਭੋਰ ਪਏ ਪਹਰ ਬੰਧ ਚਲੇ ਕਤ ਜਾਈਏ। ਜੈਸੇ ਨਿਸ ਮੀਨ ਜੈ ਰਾਤ, ਕਿਸੇ ਸੰਗੀਆਂ ਸਾਥੀਆਂ ਨਾਲ ਦੂਰ ਦਰੇਡੇ ਜਾਣਾ, ਪਤਾ ਨੀ ਰਸਤੇ ਦਾ ਸਾਥ ਨਾਲ ਜਾਣਾ ਹੈ। ਇਹ ਸੌ ਗਿਆ, ਜਿਹੜੇ ਸਾਥੀ ਸਨ ਉੱਠ ਕੇ ਉਹ ਚਲੇ ਗਏ, ਇਹ ਸੁੱਤਾ ਹੀ ਰਹਿ ਗਿਆ, ਨੂੰ ਜਾਗ ਹੀ ਨਹੀਂ ਆਈ। ਕਹਿੰਦੇ ਉਸ ਵੇਲੇ ਵੇਖਦਾ ਹੁਣ ਮੈਂ ਕਿਹੜੇ ਤਰਫ਼ ਨੂੰ ਜਾਵਾਂ, ਮੈਨੂੰ ਰਾਹ ਖੇੜੇ ਦਾ ਪਤਾ ਨਹੀਂ ਹੈ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੇ, ਭੋਰ ਪਏ ਚਲੇ ਕੱਤ ਜਾਈਏ। ਸਵੇਰਾ ਚੜ੍ਹਨ ਕਿੱਧਰ ਨੂੰ ਜਾਵੇ, ਰਸਤੇ ਦਾ ਪਤਾ ਨਹੀਂ ਹੈ। ਪਹਿਲਾਂ ਦ੍ਰਿਸ਼ਟਾਂਤ ਕੀ ਸੀ, ਅੱਗ ਲੱਗਣ ਤੋਂ ਪਹਿਲਾਂ ਖੂਹਾ ਪੱਟਣਾ ਪਵੇਗਾ, ਜੰਗ ਯੁੱਧ ਕਰਨ ਤੋਂ ਪਹਿਲਾਂ ਸ਼ਸਤਰ ਵਿਦਿਆ ਸਿੱਖਣੀ ਪਵੇਗੀ। ਅਗਰ ਜੇ ਸਾਥੀਆਂ ਨਾਲ ਅਗਾਂਹ ਕਿਧਰੇ ਕਦਮ ਧਰਨੇ ਨੇ ਤਾਂ ਫਿਰ ਸਾਵਧਾਨ ਹੋ ਕੇ ਰਹਿਣਾ ਪਵੇਗਾ। ਤਾਂ ਚੌਥਾ ਬੋਲ ਕਹਿੰਦੇ ਨੇ, ਤੈਸੇ ਮਾਇਆ ਧੰਦ ਬੰਦ, ਤੈਸੇ ਮਾਇਆ ਧੰਦ ਬੰਦ, ਅਵਧ ਬਿਹਾਏ ਜਾਏ। ਹਾਂਜੀ, ਅੰਤਕਾਲ ਕੈਸੇ ਹਰ ਨਾਮ ਲੇਵਲ ਆਈ ਹੈ। ਕਹਿੰਦੇ ਤੇਵੇਂ ਜਿਹੜਾ ਉਮਰਾਂ ਲੰਘਦੀ ਜਾਂਦੀ ਹੈ, ਤੇ ਕੋਈ ਬੰਦਾ ਕਵੇ ਜੀ ਜਦੋਂ ਮੈਂ ਮੰਜੇ ਤੇ ਪਿਆ ਹੋਵਾਂਗਾ, ਨੈਨੋ ਨੀਰ ਬਹੇ ਤਨ ਕੀਨਾ ਭਏ, ਕੇਸ ਦੁੱਧ ਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੇ, ਆਵ ਕਿਆ ਕਰੇ ਪ੍ਰਾਣੀ ਪੈ, ਉਦੋਂ ਨਾਮ ਜਪ ਲੈਣਾ। ਪਹਿਲਾਂ ਹੀ ਗੁਰੂ ਗੁਰੂ ਦੇ ਜਾਪ ਨੂੰ ਜਪਣਾ ਪਵੇਗਾ, ਜਪਣ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਵੱਡਿਆਂ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਗੁਰੂ ਦਰਬਾਰ ਵਿੱਚ ਆ ਕੇ ਸੱਜਦੇ ਹੋ, ਸਤਿਗੁਰੂ ਜੀ ਹੋਰ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਅਪਾਰ ਕਿਰਪਾ ਕਰਦੇ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰੂ ਸਵਾਰੀ ਸੰਗਤ ਜੀ ਸਾਂਝ ਕਰਨ ਦਾ ਨਿਮਾਣਾ ਯਤਨ ਕਰ ਲਈਏ।

ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਕਰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨਾ ਧੀਰ ਧਰੋਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ, ਬਾਬੇ ਤਾਰੇ ਵਾਹਿਗੁਰੂ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਟੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਗਰੀਬ ਨਿਵਾਜ ਕਿਰਪਾ ਕਰ

0: ਪਿਆਰ ਵਿੱਚ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਗੁਰੂ ਸਵਾਰੀ ਸੰਗਤ ਜੀ, ਇਸ ਸ਼ਬਦ ਦੀ ਉਥਾਨਕਾ ਸਤ ਪੁਰਸ਼ ਦਮਦਮੇ ਟਕਸਾਲ ਦੇ ਮਹਾਂਪੁਰਖ ਲਾਇਆ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਗੋਪਾਲ ਪਾਂਧੇ ਨੂੰ ਪਾਵਨ ਉਪਦੇਸ਼ ਦੇ ਕੇ ਆਏ ਸਨ, ਸਭ ਤੋਂ ਪਹਿਲਾਂ ਗੋਪਾਲ ਪਾਂਧੇ ਨੂੰ ਉਪਦੇਸ਼ ਬਖਸ਼ਿਆ ਸੀ। ਸ੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹਾ ਲਿਖ, ਲਿਖ ਅੰਤ ਨ ਪਾਰਾ ਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ, ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲ ਹੈ ਨਾਹੀ ਗੱਲੀ ਵਾਓ ਦਵਾਓ, ਇੱਕ ਆਵੇ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਐ ਵਿਣ ਨਾਵੈ ਬੇਕਾਰ, ਭੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹੇ, ਨਾਮ ਜਨਾ ਸੁਲਤਾਨ ਖਾਣ ਹੁੰਦੀ ਡਿੱਠੇ ਖੇਹੇ, ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇਹ। ਜਦੋਂ ਗੁਰੂ ਨਾਨਕ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਆ ਤਾਂ ਉਸ ਵੇਲੇ ਤਰਾਏ ਭੋਇ ਦੀ ਤਲਵੰਡੀ ਵਿਖੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਘਰ ਉਪਮਾ ਹੋਣ ਲੱਗ ਪਈ ਵੀ ਜੋ ਪਟਵਾਰੀ ਸਾਹਿਬ ਜੀ ਦੇ ਸਪੁੱਤਰ ਨੇ, ਬਾਬਾ ਕਲਿਆਣ ਰਾਏ ਜੀ ਦੇ ਸਪੁੱਤਰ ਨੇ, ਬੜੀ ਤੀਖਣ ਬੁੱਧੀ ਵਾਲੇ ਨੇ। ਉਸ ਤੋਂ ਬਾਅਦ ਕੁਤਬਦੀਨ ਮੁਲਾਨੇ ਨੂੰ ਪਾਵਨ ਉਪਦੇਸ਼ ਬਖਸ਼ਿਆ ਸੀ ਫਾਰਸੀ ਵਿੱਚ, ਯਕ ਅਰਜ ਗੁਪਤਮ ਤੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫ ਤੈ ਦਿਲ ਹੇਚ ਨ ਦਦਾਨੀ, ਜਨ ਪਿਸਰ ਪਦਰ ਬਿਰਾਦਰਾਂ ਕਾ ਸਨੇਸ ਦਸਤੰਗੀਰ, ਆਖੀਅਰ ਬਿਆਫਤਮ ਕਾਸੁਨਾ ਦਾਰਦ ਚੂੰ ਸਵਾਦ ਤਕਬੀਰ, ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰ ਦਮ ਮਮ ਈਚਨੀ ਅਹਿਵਾਲ, ਬਦ ਬਖਤ ਹਮ ਚੂ ਬਖੀਲ ਗਾਫਿਲ, ਬੇ ਨਜ਼ਰ ਬੇਬਾਕ ਨਾਨਕ ਬਗੋਇਦ, ਜਨ ਤੁਰਾਂ ਤੇਰੇ ਚਾਕਰਾਂ ਪਾਖਾਕ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੋਰ ਉਪਮਾ ਹੋਣ ਲੱਗ ਪਈ। ਤੀਜਾ ਬੋਲ, ਜਿਸ ਵੇਲੇ ਮਹਾਰਾਜ ਨੇ ਪੰਡਿਤ ਹਰਦਿਆਲ ਨੂੰ ਉਪਦੇਸ਼ ਦਿੱਤਾ ਹੈ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ। ਇਹ ਜਦੋਂ ਸਾਰੇ ਉਪਦੇਸ਼ ਦਿੱਤੇ, ਇਸ ਤੋਂ ਅਗਾਂਹ ਚਲਦਿਆਂ ਚਲਦਿਆਂ ਗੁਰੂ ਸਵਾਰੀ ਸੰਗਤ ਜੀ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਇੱਛਾ ਮੁਤਾਬਕ ਵਿਚਰਦੇ ਨੇ। ਜਿਸ ਵੇਲੇ ਬਾਬਾ ਕਲਿਆਣ ਰਾਏ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਪ੍ਰੀਤਮ ਜੀ ਨੂੰ ਇਹ ਗੱਲ ਕਹੀ, ਨਾਨਕ ਜੀ ਤੁਸੀਂ ਇਉਂ ਕਰੋ ਵੀ ਮੱਝੀਆਂ ਚਾਰ ਲਿਆਇਆ ਕਰੋ, ਤੁਹਾਡਾ ਮਨ ਪਰਚਿਆ ਰਹੇਗਾ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਮੱਝੀਆਂ ਚਾਰਨ ਵਾਸਤੇ ਗਏ ਨੇ, ਜਿਸ ਖੇਤ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਮਾਲ ਡੰਗਰ ਮੱਝੀਆਂ ਗਾਵਾਂ ਨੇ ਚਰਿਆ ਹੈ, ਜੀਵੀਦਾਰ ਆ ਗਿਆ। ਜਿਸ ਵੇਲੇ ਜੀਵੀਦਾਰ ਨੇ ਦੇਖਿਆ ਮਹਾਰਾਜ ਆਰਾਮ ਕਰ ਰਹੇ ਨੇ, ਫਸਲ ਉਜੜੀ ਹੋਈ ਹੈ, ਕਹਿਣ ਲੱਗਾ ਕਿੰਨੇ ਇਹ ਮੇਰੀ ਫਸਲ ਉਜਾੜੀ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੁੱਤੇ ਸਿੱਧ ਸਹਿਜੇ ਜੇ ਉੱਠ ਕੇ ਤੇ ਆਪਣਾ ਡੰਡਾ ਲੈ ਕੇ ਮੱਝੀਆਂ ਨੂੰ ਹਿੱਕ ਕੇ ਬਾਹਰ ਕਰਨ ਲੱਗ ਪਏ। ਜਿਹੜਾ ਜਿਮੀਦਾਰ ਸੀ ਕੁਝ ਕਬੋਲ ਬੋਲ ਬੋਲਣ ਲੱਗਾ, ਤਾਂ ਗੁਰੂ ਨਾਨਕ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਦਾ ਧਾਰ ਮਹਾਰਾਜ ਕਹਿਣ ਲੱਗੇ, ਭਾਈ ਜਿਹੜੀ ਪਰਾਲਬਦ ਹੈ ਉਹ ਤੈਨੂੰ ਮਿਲ ਜਾਵੇਗੀ, ਤੂੰ ਫਿਕਰ ਨਾ ਕਰ। ਪਰ ਇੰਨਾ ਅੱਗ ਬਘੂਲਾ ਹੋਇਆ, ਉਸੇ ਵੇਲੇ ਜਾ ਕੇ ਗੁਰੂ ਸਵਾਰੀ ਸੰਗਤ ਜੀ ਰਾਏ ਬੁਲਾਰ ਦੇ ਕੋਲ ਸ਼ਿਕਾਇਤ ਕੀਤੀ, ਕਹਿਣ ਲੱਗਾ ਮੈਂ ਤੁਹਾਡੇ ਕੋਲ ਪੁਕਾਰੂ ਬਣ ਕੇ ਆਇਆ, ਤੁਹਾਡਾ ਨਗਰ ਉਜੜ ਜਾਵੇਗਾ। ਉਹ ਕਹਿੰਦੇ ਕਾਰਨ ਕੀ ਹੈ? ਕਹਿਣ ਲੱਗੇ ਜੋ ਤੁਹਾਡਾ ਪਟਵਾਰੀ ਹੈ ਨਾ ਕਲਿਆਣ ਰਾਏ, ਉਹਦੇ ਸਪੁੱਤਰ ਨੇ ਮੇਰਾ ਖੇਤ ਜਾੜ ਦਿੱਤਾ ਹੈ। ਜਿਸ ਵੇਲੇ ਬਹੁਤ ਪੁਕਾਰ ਕੀਤੀ, ਉਸ ਵੇਲੇ ਗੁਰੂ ਸਵਾਰੀ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਸੁੱਤੇ ਸਿੱਧ ਚੱਲ ਕੇ ਉੱਥੇ ਪਹੁੰਚ ਗਏ। ਕਹਿਣ ਲੱਗੇ ਜੀ ਖੇਤ ਜਾੜਿਆ ਹੈ। ਗੁਰੂ ਨਾਨਕ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਰਾਏ ਬੁਲਾਰ ਜੀ ਖੇਤ ਦਾ ਇੱਕ ਤੀਲਾ ਵੀ ਹਿੱਲਿਆ ਨਹੀਂ ਹੈ, ਇੱਕ ਬੋਟਾ ਵੀ ਉਜੜਿਆ ਨਹੀਂ ਹੈ। ਜਿਮੀਦਾਰ ਕਹਿੰਦਾ ਜੀ ਮੈਂ ਤੇ ਅੱਖੀਆਂ ਨਾਲ ਡੱਠਾ ਹੈ, ਇਹ ਝੂਠ ਬੋਲਦੇ ਨੇ। ਕਹਿਣ ਲੱਗੇ ਦੋਨਾਂ ਪਾਸਿਆਂ ਦੇ ਬੋਲ ਜਦੋਂ ਨਾ ਮਿਲੇ, ਤੇ ਰਾਏ ਬੁਲਾਰ ਬੜਾ ਸਿਆਣਾ ਸਮਝਦਾਰ ਰਾਜਾ ਸੀ, ਉਸ ਵੇਲੇ ਆਪਣੇ ਅਹਿਲਕਾਰ ਨੂੰ ਕਹਿੰਦਾ ਵੀ ਜਿਮੀਦਾਰ ਦੇ ਨਾਲ ਜਾਓ, ਇਹਦਾ ਖੇਤ ਵੇਖ ਕੇ ਆ ਵੀ ਵਾਕਿਆ ਹੀ ਉਜੜਿਆ ਹੈ। ਤੇ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਮਹਾਰਾਜ ਦੇ ਜੋ ਖੇਤ ਜਿਹੜਾ ਉਜੜਿਆ ਹੋਇਆ ਸੀ ਉੱਥੇ ਜਿਮੀਦਾਰ ਪਹੁੰਚਦਾ ਹੈ, ਰਾਏ ਬੁਲਾਰ ਦਾ ਵਜ਼ੀਰ ਪਹੁੰਚਦਾ ਹੈ, ਤਾਂ ਗੁਰੂ ਸਵਾਰੀ ਸੰਗਤ ਜੀ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਖੇਤ ਤਾਂ ਹਰਿਆ ਭਰਿਆ ਹੈ, ਨੌ ਬਰਨੋ ਹੈ, ਵੇਖ ਕੇ ਹੈਰਾਨ ਹੋ ਗਿਆ। ਫਿਰ ਉਸ ਜਿਮੀਦਾਰ ਨੇ ਰਾਏ ਬੁਲਾਰ ਕੋਲ ਕੀ ਜਾਣਾ ਸੀ, ਝੂਠਾ ਸੀ, ਉਸ ਵੇਲੇ ਆ ਕੇ ਗੁਰੂ ਨਾਨਕ ਦੇ ਮਹਾਰਾਜ ਨੂੰ ਜਾ ਕੇ ਬਚਨ ਕੀਤੇ ਵਜ਼ੀਰ ਨੇ ਵੀ ਕੋਈ ਖੇਤ ਨਹੀਂ ਉਜੜਿਆ, ਥੋੜਾ ਸਮਾਂ ਅਗਾਂਹ ਲੰਘਿਆ ਹੈ, ਮਹਾਰਾਜ ਤੇ ਐਵੇਂ ਕਾਰਜ ਕਰਦੇ ਨੇ। ਫਿਰ ਰਾਏ ਬੁਲਾਰ ਨੇ ਇੱਕ ਕੌਤਕ ਵੇਖਿਆ ਹੈ, ਮਹਾਰਾਜ ਦਰਖਤ ਤੇ ਥੱਲੇ ਵਿਸ਼ਰਾਮ ਕਰਦੇ ਨੇ, ਕੀ ਵੇਖਦਾ ਹੈ ਭਈ ਜਿਸ ਵੇਲੇ ਸੂਰਜ ਢਾਉਂਦੇ ਨਾਲ ਸਤਿਗੁਰੂ ਮਹਾਰਾਜ ਦੇ ਮੁਖੜੇ ਤੇ ਧੁੱਪ ਛਾ ਗਈ ਹੈ ਤਾਂ ਉਸ ਵੇਲੇ ਕੀ ਹੋਇਆ, ਇੱਕ ਸ਼ੇਸ਼ਨਾਗ ਆਇਆ ਹੈ, ਉਹਨੇ ਆਪਣੀ ਫੰਨ ਖਿਲਾਰ ਕੇ ਤਾਂ ਮਹਾਰਾਜ ਦੇ ਮੁਖੜੇ ਤੇ ਛਾਂ ਕਰ ਦਿੱਤੀ। ਪਹਿਲਾਂ ਪ੍ਰਦਖਣਾ ਕੀਤੀਆਂ ਨੇ ਤੇ ਰਾਏ ਬੁਲਾਰ ਅਚਾਨਕ ਆਪਣੇ ਸਿਪਾਹੀਆਂ ਨਾਲ ਚੱਲਦਾ ਚੱਲਦਾ ਅਚਾਨਕ ਤੱਥੇ ਪਹੁੰਚਿਆ। ਇਉਂ ਲੱਗਾ ਦੂਰੋਂ ਵੇਖ ਕੇ ਪਛਾਣਦਾ ਹੈ ਵੀ ਇਉਂ ਲੱਗਦਾ ਕੋਈ ਚਿੱਟੀ ਚਾਦਰ ਧੁੱਪੇ ਤਾਣ ਕੇ ਸੁੱਤਾ ਹੋਇਆ ਹੈ, ਚਿੱਟੀ ਫਨ ਵਾਲਾ ਚਾਰ ਸ਼ੇਰ ਨੇ ਫਨ ਖਿਲਾਰੀ ਹੈ ਵੀ ਚਿੱਟਾ ਚਾਦਰਾ ਤਾਣ ਕੇ। ਫਿਰ ਕਹਿੰਦਾ ਧੁੱਪ ਦੇ ਵਿੱਚ ਕੌਣ ਸੁੱਤਾ ਹੋਵੇਗਾ, ਤੇ ਜਦੋਂ ਨੇੜੇ ਜਾਂਦਾ ਕਹਿੰਦਾ ਲੱਗਦਾ ਇਉਂ ਹੈ ਪਨੰਗ ਬਲ ਖਾਇਓ, ਇਸ ਪਨੰਗ ਕੇ ਸੱਪ ਨੇ ਬਲ ਨੂੰ ਬਲਕੇ ਨੂੰ ਖਾ ਲੈਣਾ ਕੀਤਾ ਹੈ। ਤੇ ਜਿਸ ਵੇਲੇ ਕੋਲ ਜਾਂਦਾ ਹੈ ਉਹ ਅਲੋਪ ਹੋ ਜਾਂਦਾ ਹੈ। ਉਸ ਵੇਲੇ ਤੋਂ ਰਾਏ ਬੁਲਾਰ ਮਹਾਰਾਜ ਦੇ ਕੋਲ ਹੋ ਕੇ ਨਮਸਕਾਰਾਂ ਕਰਦਾ, ਗਲ ਵਕੜੀ ਵਿੱਚ ਲੈ ਲੈਂਦਾ ਸੀ, ਪਟਵਾਰੀ ਜੀ ਨੂੰ ਸੱਦ ਕੇ ਕਹਿੰਦਾ ਸੀ ਅੱਜ ਤੋਂ ਜਿੰਨਾ ਖਰਚਾ ਹੈ ਨਾਨਕ ਜੀ ਦਾ ਉਹ ਮੇਰੇ ਜੁੰਮੇ ਹੈ। ਜਿਸ ਵੇਲੇ ਸਤਿਗੁਰੂ ਜੀ ਦੀ ਵਡਿਆਈ ਹੋਣ ਲੱਗੀ ਗੁਰਸਿੱਖੋ ਤਾਂ ਮਹਾਰਾਜ ਹੁਣ ਚਾਦਰਾ ਤਾਣ ਕੇ ਦਿਨ ਰਾਤ ਹੀ ਲੰਮੇ ਪਏ ਰਹਿੰਦੇ ਨੇ। ਲੋਕ ਕਹਿਣ ਲੱਗ ਪਏ ਨੇ ਪਟਵਾਰੀ ਦਾ ਪੁੱਤਰ ਹੈ ਤੇ ਬੜਾ ਸਮਝਦਾਰ ਸੀ, ਹੈ ਤੇ ਬੜਾ ਸਿਆਣਾ ਸੀ, ਇਉਂ ਲੱਗਦਾ ਹੈ ਜਾਂ ਤੇ ਇਹਨੂੰ ਕੋਈ ਭੂਤ ਪ੍ਰੇਤ ਦੀ ਛਾਇਆ ਹੋ ਗਈ ਹੈ, ਜਾਂ ਇਉਂ ਲੱਗਦਾ ਹੈ ਵੀ ਇਹਨੂੰ ਕੋਈ ਅਚਾਨਕ ਐਸਾ ਅੰਦਰੋਂ ਰੋਗ ਲੱਗ ਗਿਆ ਹੈ। ਮਹਾਰਾਜ ਰੁਚੀ ਨਾਲ ਅੰਨ ਜਲ ਨਹੀਂ ਛਕਦੇ, ਚਾਦਰਾ ਤਾਣ ਕੇ ਇਕਾਂਤ ਕਦੇ ਪਏ ਰਹਿੰਦੇ, ਕਦੇ ਘਰੇ ਵਿੱਚ ਪਏ ਰਹਿੰਦੇ ਨੇ, ਦੂਰ ਨੇੜੇ ਦੇ ਸਾਕ ਸੰਬੰਧੀ ਆਉਂਦੇ ਨੇ। ਪਟਵਾਰੀ ਜੀ ਨੂੰ ਕਹਿੰਦੇ ਨੇ ਕਲਿਆਣ ਰਾਏ ਜੀ, ਪਟਵਾਰੀ ਸਾਹਿਬ ਜੀ, ਕੱਲਾ ਕੱਲਾ ਤੁਹਾਡਾ ਪੁੱਤਰ ਹੈ, ਇਹਦਾ ਇਲਾਜ ਕਰਾਉਣਾ ਚਾਹੀਦਾ। ਇੱਕ ਦਿਨ ਸਾਰੇ ਓੜਮਾ ਕੁੜਮਾ ਇਕੱਠਾ ਹੋ ਗਿਆ, ਮਾਤਾ ਜੀ ਮਾਤਾ ਤ੍ਰਿਪਤਾ ਜੀ ਕੋਲ ਨੇ, ਚਾਚਾ ਜੀ ਚਾਚਾ ਲਾਲੂ ਜੀ ਕੋਲ ਨੇ, ਤਾਂ ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਮਹਾਰਾਜ ਚਿੱਟਾ ਚਾਂਦਰਾ ਤਾਣ ਕੇ ਪਏ ਹੋਏ ਨੇ। ਤਾਂ ਉਸ ਵੇਲੇ ਸਾਰੇ ਸਾਕ ਸੰਬੰਧੀ ਕਹਿਣ ਲੱਗੇ ਵੀ ਕੋਈ ਨਾ ਕੋਈ ਉਪਚਾਰ ਕਰੋ, ਜਾਂ ਤੇ ਵਾਈ ਦਾ ਰੋਗ ਹੈ, ਜਾਂ ਗਰਮੀ ਦਾ ਰੋਗ ਹੈ, ਜਾਂ ਪਿੱਤ ਦਾ ਰੋਗ ਹੈ, ਜਾਂ ਕੋਈ ਅੰਦਰੋਂ ਪਲੀ ਪੀਲੀਆ ਹੋ ਗਿਆ ਹੈ, ਜਿਹੜਾ ਚਾਦਰਾ ਤਾਣ ਕੇ ਪਏ ਰਹਿੰਦੇ ਨੇ, ਬੋਲਦੇ ਨਹੀਂ ਹੈ, ਨਬਜ ਬੜੀ ਧਿਮੀ ਧਿਮੀ ਚੱਲਦੀ ਹੈ। ਕਿਸੇ ਨੇ ਲਾਗੋਂ ਬਾਤ ਕਹਿ ਦਿੱਤੀ ਵੀ ਜਿਹੜਾ ਆਪਣੇ ਨਗਰ ਦਾ ਹਰਦਾਸ ਵੈਦ ਹੈ ਨਾ, ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ,
0: ਹਰਦਾਸ ਵੈਦ ਜੀ ਦਾ ਨਾਂ ਸੀ, ਉਹਦੇ ਵੱਡੇ ਭਾਗ ਜਾਗਣ ਲੱਗੇ ਨੇ। ਤਾਂ ਉਸ ਵੇਲੇ ਕਹਿਣ ਲੱਗੇ ਜੀ ਹਰਦਾਸ ਵੈਦ ਨੂੰ ਸੱਦ ਕੇ ਲਿਆਓ, ਉਹ ਆ ਕੇ ਇਹਦੀ ਨਬਜ ਧਿਮੀ ਵੇਖੇਗਾ ਤਾਂ ਉਹ ਦੱਸ ਦੇਵੇਗਾ ਇਹਨੂੰ ਰੋਗ ਕਿਹੜਾ ਹੈ। ਉਸ ਵੇਲੇ ਪਟਵਾਰੀ ਸਾਹਿਬ ਜੀ ਆਪਣੇ ਛੋਟੇ ਭਰਾਤਾ ਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਾਚਾ ਜੀ ਲਾਲੂ ਜੀ ਨੂੰ ਹਰਦਾਸ ਵੈਦ ਦੇ ਕੋਲ ਭੇਜਦੇ ਨੇ। ਪਟਵਾਰੀਆਂ ਦਾ ਬੋਲਬਾਲਾ ਚੰਗਾ ਸੀ, ਜਿਸ ਵੇਲੇ ਜਾ ਕੇ ਸੁਨੇਹਾ ਦਿੱਤਾ ਹੈ ਤੇ ਹਰਦਾਸ ਵੈਦ ਜਿਹੜਾ ਵੱਡਿਆਂ ਭਾਗਾਂ ਵਾਲਾ ਜਿਹਦੇ ਸੁੱਤੇ ਹੋਏ ਭਾਗ ਅੱਜ ਜਾਗ ਪੈਣੇ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆ ਗਿਆ ਹੈ। ਸਤਿਗੁਰੂ ਮਹਾਰਾਜ ਦਾ ਚਾਦਰਾ ਮੇਰੇ ਗਰੀਬ ਨਿਵਾਜ ਜੀ ਦੇ ਸੋਹਣੇ ਜੇ ਮੁਖੜੇ ਤੋਂ, ਕਮਲ ਸਰੀਖੇ ਮੁਖੜੇ ਤੋਂ ਚਾਦਰਾ ਲਾਇਆ ਤਾਂ ਮਹਾਰਾਜ ਨੇ ਫਿਰ ਖਿੱਚ ਲੈਣਾ ਕੀਤਾ, ਫਿਰ ਲਾਇਆ ਮਹਾਰਾਜ ਨੇ ਫਿਰ ਖਿੱਚ ਲੈਣਾ ਕੀਤਾ। ਕਹਿਣ ਲੱਗੇ ਨਾਨਕਾ ਤੇਰਾ ਰੋਗ ਦੇਖਾਂਗੇ, ਤੇਰੀ ਬਾਹਾਂ ਦੇਖਾਂਗੇ, ਤੂੰ ਖੜ ਤੇ ਜਾ। ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਨਾਲ ਇਹ ਬਚਨ ਬਲਾਸ ਹੋਣ ਲੱਗੇ ਨੇ ਤੇ ਜਦੋਂ ਉਹਨੇ ਬਾਂਹ ਪਕੜੀ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਹੁਣ ਵੈਦ ਅਰਦਾਸ ਨੂੰ ਉਪਦੇਸ਼ ਦਿੰਦੇ ਨੇ। ਉਹ ਮੇਰਾ ਉਹਨੂੰ ਨਹੀਂ ਦਿੰਦੇ, ਉਹ ਸਾਨੂੰ ਵੀ ਉਪਦੇਸ਼ ਦਿੰਦੇ ਨੇ। ਉਹ ਕਿਹੜੀ ਪੀੜਾ ਹੈ, ਕਿਹੜੀ ਦਰਦ ਹੈ, ਕਿਹੜਾ ਵਿਛੋੜਾ ਹੈ, ਕਿਹਦੇ ਕਰਕੇ ਹਾਲਾਤ ਬਣੇ ਨੇ, ਧੰਨ ਗੁਰੂ ਨਾਨਕ ਮਹਾਰਾਜ ਕਿਵੇਂ ਉਪਦੇਸ਼ ਦਿੰਦੇ ਨੇ, ਆਓ ਇਹਦੀ ਸਾਂਝ ਕਰੀਏ। ਮਹਾਂਪੁਰਸ਼ ਇਹਦੀ ਥਣਕਾ ਲਾਇਆ ਕਰਦੇ ਸੀ। ਮੈਂ ਬੇਨਤੀ ਕਰਾਂ, ਕਈ ਵਾਰ ਸਤਿਪੁਰਸ਼ਾਂ ਨੇ ਦੱਸਿਆ ਹੈ 569 ਸ਼ਬਦ ਐਸੇ ਨੇ ਗੁਰਬਾਣੀ ਵਿੱਚ ਜਿਨ੍ਹਾਂ ਦੀ ਉਥਾਨਕਾ ਹੈ, ਜਿਨ੍ਹਾਂ ਦੇ ਪਿੱਛੇ ਇਤਿਹਾਸ ਲੱਗਦਾ ਹੈ। ਕੋਈ ਪੜ੍ਹੇ ਚਾਹੇ ਨਾ ਪੜ੍ਹੇ, ਉਹ ਬਾਤ ਵੱਖ ਦੀ ਗੱਲ ਹੈ, ਪਰ ਮਹਾਰਾਜ ਜਿਵੇਂ ਜਿਵੇਂ ਕਿਰਪਾ ਕਰਦੇ ਨੇ, ਆਓ ਇਹਨਾਂ ਬਚਨਾਂ ਨਾਲ ਸਾਂਝ ਕਰੀਏ ਜੀ।
2: ਵੈਦ ਬੁਲਾਇਆ ਵੈਦ ਗੀ ਪਕੜ ਟੰਡੋਲੇ ਬਾ।
0: ਗੁਰੂ ਨਾਨਕ ਦੇ ਮਹਾਰਾਜ ਉੱਠ ਕੇ ਬੈਠ ਗਏ, ਚੌਂਕੜਾ ਲਾ ਕੇ ਬੈਠ ਗਏ। ਵੈਦ ਬੁਲਾਇਆ ਵੈਦ

0: ਉਹ ਭੋਲਿਆ ਵੈਦਾ ਤੂੰ ਭੋਲਾ ਹੈ, ਭੋਲਾ ਹੈ, ਅਣਜਾਣ ਹੈ, ਤੂੰ ਮੇਰੀ ਪੀੜਾ ਨਹੀਂ ਲੱਭ ਸਕਦਾ, ਤੂੰ ਮੇਰਾ ਦਰਦ ਨਹੀਂ ਲੱਭ ਸਕਦਾ, ਮੇਰੇ ਅੰਦਰ ਪੀੜਾ ਕਿਹੜੀ ਹੈ, ਵੇ ਛੋੜਾ ਸੁਣੇ ਦੁੱਖ ਵਿੰਡ ਠੇ ਮਰਯੋਦ ਬਾਜ ਪਿਆਰੇ ਆਪਣੇ ਬਿਰਹੀ ਨਾ
1: ਤਿਰੋਧ
0: ਤਿਰੋਧ, ਮੇਰੇ ਅੰਦਰ ਵਿਛੋੜੇ ਦਾ ਦਰਦ ਹੈ, ਪਰਮਾਤਮਾ ਨੂੰ ਮਿਲਣ ਦਾ ਵਿਛੋੜਾ ਹੈ, ਪਰਮਾਤਮਾ ਰੂਪ ਹੈ, ਸਾਨੂੰ ਵਿਰਾਗਮਈ ਉਪਦੇਸ਼ ਦਿੰਦੇ ਨੇ। ਹੁਣ ਜਿਹੜਾ ਇਹ ਦਰਦ ਹੈ, ਇਹ ਰੋਗ ਲੱਗ ਗਿਆ ਹੈ, ਇਹਦੀ ਬਾਹਰਲੀ ਦਵਾਈ ਕਿੱਥੇ ਹੋਵੇਗੀ? ਆਸ਼ਕਾਰਾ ਨਵ ਨਿਸ਼ਾਨੀ ਇਹ ਪਿਸਰ ਆਹ ਸਰਦੋ ਰੰਗ ਜਰਦੋ ਚਸਮ ਤਰ ਕੰਮ ਗੁਫਤਨੋ ਕੰਮ ਖੁਰਦਨੋ ਖੁਆਸ ਹਰਾਮ ਇੰਤਜਾਰੀ ਬੇਕਰਾਰੀ ਦਸਤ ਸਰ। ਆ ਵਿਛੋੜੇ ਦੀਆਂ ਨੌ ਨਿਸ਼ਾਨੀਆਂ ਨੇ, ਬੜੇ ਸੋਹਣੇ ਬੱਚਾ ਲਿਖੇ ਨੇ। ਆਸ਼ਕਾਰ ਜਿਨ੍ਹਾਂ ਨੂੰ ਉਹਦੇ ਨਾਲ ਆਸ਼ਕੀ ਲੱਗ ਗਈ ਹੈ, ਵਿਛੋੜਾ ਬਣ ਗਿਆ ਹੈ, ਆਸ਼ਕਾਰ ਨਵ ਨਿਸ਼ਾਨੀ ਇਹ ਪਿਸਰ ਆਹੇ ਸਰਦੋ, ਆਹੇ ਸਰਦੋ ਤੋਂ ਭਾਵ ਠੰਡੇ ਹੌਕੇ ਲੈਂਦੇ ਰਹਿਣਾ, ਆਹ ਸਰਦੋ ਤੋਂ ਭਾਵ ਠੰਡੇ ਹੌਕੇ ਲੈਂਦੇ ਰਹਿਣਾ। ਠੰਡੇ ਹੌਕੇ ਤੇ ਉਹ ਹੀ ਲੈਂਦਾ ਜਿਹਨੂੰ ਕੋਈ ਦੁੱਖ ਲੱਗਾ ਹੋਵੇ, ਜਿਹਨੂੰ ਕੋਈ ਰੋਗ ਲੱਗਾ ਹੋਵੇ। ਤਾਂ ਮਹਾਰਾਜ ਕਹਿੰਦੇ ਨੇ ਰੰਗ ਜਰਦੋ, ਰੰਗ ਜਰਦੋ, ਪੀਲਾ ਰੰਗ ਪੈ ਗਿਆ ਜਿਹਨੂੰ ਪੀਲੀਆ ਹੋ ਗਿਆ ਨਾ, ਮਹਾਰਾਜ ਕਹਿੰਦੇ ਉਹਦੇ ਵਿਛੋੜੇ ਵਿੱਚ ਰੰਗ ਹੀ ਬਦਲ ਜਾਂਦਾ ਹੈ। ਆਹੇ ਸ਼ਰਦੋ ਰੰਗ ਜਰਦੋ ਚਸਮ ਤਾਰ, ਚੱਚਾ ਸੱਸਾ ਮੰਮਾ ਤੱਤਾ ਰਾਰਾ ਚਸਮ ਚਸ਼ਮਾ, ਆਪਾਂ ਕਹਿੰਦੇ ਨਾ ਐਨਕਾਂ ਨੂੰ ਕੀ ਕਹਿੰਦੇ ਚਸ਼ਮਾ, ਚਸ਼ਮ ਤਰ, ਤਰ ਮਿੰਝ ਗਲੇਡੂ ਡਿੱਗਣੇ, ਚਸ਼ਮ ਮਿੰਝ ਅੱਖਾਂ ਚੋ ਤ੍ਰਿਪ ਤ੍ਰਿਪ ਜਲ ਵਹਿੰਦਾ ਜਾਣਾ, ਮੈਂ ਨੀਰ ਵਾਹ ਵਾਹ ਚੱਲੇ ਜੀਓ। ਇਹ ਕਿਹੋ ਕਿੱਥੋਂ ਰੋਗ ਲੱਭੇਗਾ, ਕਿੱਥੋਂ ਦਵਾਈ ਆਵੇਗੀ? ਕੰਮ ਖੁਰਦਨੋ ਬੋਲਣ ਨੂੰ ਜੀ ਨਾ ਕਰਨਾ, ਕੰਮ ਖੁਰਦਨੋ ਨੀਂਦ ਨਾ ਆਉਣੀ, ਕੰਮ ਖੁਰਦਨੋ ਕੰਮ ਗੁਫਤਨੋ ਕਹਿਣ ਲੱਗੇ ਥੋੜਾ ਜਿਹਾ ਬੋਲਣਾ, ਬੋਲਣ ਨੂੰ ਜੀ ਨਾ ਕਰਨਾ। ਆਸ਼ਕਾਰਾ ਨਵ ਨਿਸ਼ਾਨੀ ਇਹ ਪਿਸਰ ਆਹੇ ਸਰਦੋ ਰੰਗ ਜਰਦੋ ਚਸਮ ਤਰ ਕੰਮ ਗੁਫਤਨੋ ਕੰਮ ਖੁਰਦਨੋ ਖੁਆਸ ਹਰਾਮ। ਭੁੱਖੀ ਨਾ ਲੱਗਣੀ, ਦਿਲੀ ਨਾ ਕਰਨਾ, ਭੁੱਖ ਕਿਹਨੂੰ ਨੀ ਲੱਗਦੀ? ਜਿਹਨੂੰ ਕੋਈ ਅੰਦਰ ਰੋਗ ਹੋਵੇ ਉਹਨੂੰ ਭੁੱਖ ਕਿੱਥੋਂ ਲੱਗਦੀ ਹੈ? ਬੇਚੈਨੀ, ਬੇਚੈਨੀ ਰਹਿਣੀ, ਉਡੀਕ ਲੱਗੀ ਰਹਿਣੀ, ਦੁਸਤ ਸਰ ਜਾਂ ਗੋਡਿਆਂ ਦੇ ਵਿੱਚ ਮੂੰਹ ਲੈ ਕੇ ਬੈਠੇ ਰਹਿਣਾ, ਇਹ ਹੁਣ ਦਰਦ ਦੀ ਦਵਾਈ ਕਿੱਥੋਂ ਲੱਭੇਗੀ? ਇਸੇ ਹੀ ਰੋਗ ਨੂੰ ਤਾਂ ਕਬੀਰ

0: ਮੇਰਾ ਕੱਲਾ ਕੱਲਾ ਨਾੜੀ ਨਾੜੀ ਚੈੱਕ ਕਰ ਲਾ, ਮੇਰਾ ਰੋਗ ਵੱਜਦਾ ਤੈਨੂੰ ਨਹੀਂ ਉਲੰਬਣਾ। ਕਤ ਨਹੀਂ ਠੋਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੋਰ ਨਾ ਪਾਵੋ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ, ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ, ਕੌਣ ਜਾਣ ਸਕਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਵੈਦ, ਹੁਣ ਇਹਦਾ ਦੂਸਰਾ ਅਰਥ ਕਰੀਏ, ਵੈਦ ਕੇਵਲ ਗੁਰੂ ਹੈ, ਗੁਰੂ ਤੋਂ ਬਿਨਾਂ ਜਿਹੜੇ ਅੰਦਰ ਦੇ ਰੋਗ ਉਹ ਜਾਂਦੇ ਨਹੀਂ ਹੈ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੋ ਜਾਣ, ਰੋਗ ਵੀ ਸਮਝ ਲਵੇ ਤੇ ਦਵਾਈ ਵੀ ਜਾਣਦਾ ਹੋਵੇ, ਅਸਲ ਵਿੱਚ ਉਹ ਵੈਦ ਹੁੰਦਾ ਹੈ। ਮਹਾਰਾਜ ਜੀ ਦੇ ਅੰਮ੍ਰਿਤ ਬਾਚਾ ਨੇ ਸਤਿਗੁਰ ਬਾਜੋ ਵੈਦ ਨਾ ਕੋਈ, ਆਪੇ ਆਪ ਨਿਰੰਜਣ ਸੋਈ, ਸਤਿਗੁਰ ਮਿਲੇ ਮਰੇ ਮੰਦਾ ਹੋਵੇ ਗਿਆਨ, ਵਿਚਾਰੀ ਜੀ ਉਹ ਸਤਿਗੁਰ ਬਾਜੋ ਵੈਦ ਨਾ ਕੋਈ, ਭਾਈ ਗੁਰੂ ਤੋਂ ਬਿਨਾਂ ਕੋਈ ਵੈਦ ਹੈ ਹੀ ਨਹੀਂ ਹੈ, ਆਪਾਂ ਸਾਰੇ ਹੀ ਰੋਗੀ ਆ। ਅੱਜ ਗੁਰੂ ਨੂੰ ਕਹੀਏ ਮਹਾਰਾਜ ਜਿਵੇਂ ਹਰਦਾਸ ਦੇ ਰੋਗ ਦੂਰ ਕਰ ਦਿੱਤੇ ਸੀ, ਸਾਡੇ ਵੀ ਅੰਦਰ ਦੇ ਰੋਗਾਂ ਨੂੰ ਦੂਰ ਕਰ ਦਿਓ। ਸਤਿਗੁਰ ਬਾਜੋ ਵੈਦ ਨਾ ਕੋਈ, ਆਪੇ ਆਪ ਨਿਰੰਜਣ ਸੋਈ, ਸਤਿਗੁਰ ਮਿਲਿਆ ਮਰੇ ਮੰਦਾ। ਜਦੋਂ ਸਤਿਗੁਰੂ ਵੈਦ ਮਿਲ ਜਾਣ ਤੇ ਅੰਦਰ ਦੀਆਂ ਵੰਦੀਆਂ ਵਾਸ਼ਨਾਵਾਂ ਇਹ ਰੋਗ ਮਿਟ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਸੰਸਾਰ ਵੱਲੇ ਗੋਹ ਵੱਲੇ ਤੱਕਿਆ ਜਾਵੇ ਤਾਂ ਸਤਿਗੁਰੂ ਵੈਦ ਤੋਂ ਬਿਨਾਂ ਜੀਵ ਜਿਹੜਾ ਰੋਗਾਂ ਦੇ ਵਿੱਚ ਨੇ। ਇੱਕ ਮੈਨੂੰ ਚੇਤੇ ਵਾਰ ਆ ਗਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ, ਕਹਿੰਦੇ ਨੇ ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਵੈਦ ਮਟਾਵੇ। ਜਿਹੜਾ ਪਹਿਲਾਂ ਹੀ ਰੋਗੀ ਉਹ ਡਾਕਟਰ ਹੋਵੇਗਾ ਤੇ ਦੂਜੇ ਦਾ ਰੋਗ ਭਲਾ ਕੀ ਠੀਕ ਕਰੇਗਾ, ਇਹਦੇ ਵਿੱਚ ਆ ਹੀ ਜਾਣਾ ਹੈ। ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਰੋਗ ਮਿਟਾਵੇ, ਕਾਮ ਕ੍ਰੋਧ ਵਿਰੋਧ ਵਿੱਚ ਦੁਬਦਾ ਕਰ ਕਰ ਧਰੋਹ ਵਧਾਵੇ, ਆਦ ਵਿਆਦ ਉਪਾਦ ਵਿੱਚ ਮਰ ਮਰ ਜੰਮੈ ਮਰ ਮਰ ਜੰਮੈ ਮਰ ਮਰ ਜੰਮੈ ਦੁੱਖ ਵਿਹਾਵੇ, ਆਵੇ ਜਾਏ ਭਵਾਈ ਹੈ ਭੌਜਲ ਅੰਦਰ ਪਾਰ ਨਾ ਪਾਵੇ, ਭੌਜਲ ਅੰਦਰ ਪਾਰ ਨਾ ਪਾਵੇ, ਆਸਾ ਮਨਸਾ ਮੋਹਣੀ ਤਾਮਸ ਤਿਸ਼ਨਾ ਅਗਨ ਨਾ ਬੁਝਾਵੇ, ਬਲਦੀ ਅੰਦਰ ਤੇਲ ਪਾਵੇ ਕਿਉਂ ਮਨ ਮੂਰਖ ਅੱਗ ਬੁਝਾਵੇ। ਅੱਗ ਜਿਹੜੀ ਆ ਬੁਝਦੀ ਨਹੀਂ ਹੈ, ਉਹ ਗੁਰੂ ਹੀ ਨਾਮ ਰੂਪੀ ਦਵਾਈ ਨਾਲ ਬੁਝਾ ਸਕਦਾ ਹੈ। ਕਿਧਰੇ ਬਾਹਰਲੇ ਵੈਦਾਂ ਕੋਲ ਨਾ ਭੜਕਦੇ ਫਿਰੀਏ, ਬਾਹਰਲੇ ਵੈਦਾਂ ਤੋਂ ਭਾਵ ਦੰਬੀਆਂ ਤੇ ਪਖੰਡੀਆਂ ਦੇ ਕੋਲ ਨਾ ਭੜਕਦੇ ਫਿਰੀਏ, ਅੰਦਰ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਕੇਵਲ ਮੇਰਾ ਗੁਰੂ ਹੈ। ਇੱਕ ਪੌੜੀ ਬੜੀ ਸੋਹਣੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਹੈ, ਕਹਿੰਦੇ ਕੋਈ ਊਠ ਵਾਲਾ ਤੁਰਿਆ ਜਾਂਦਾ, ਬੋਤੇ ਵਾਲਾ ਊਠ ਵਾਲਾ, ਤੇ ਅਚਾਨਕ ਕੀ ਹੋਇਆ, ਜਦੋਂ ਖਰਬੂਜਿਆਂ ਦੇ ਖੇਤ ਚੋਂ ਲੰਘਦਾ ਜਾਂਦਾ ਨਾ, ਖਰਬੂਜਿਆਂ ਦੇ ਖੇਤ ਚੋਂ ਊਠ ਲੰਘਦਾ ਜਾਂਦਾ ਹੈ, ਤੇ ਊਠ ਬੋਤੇ ਨੇ ਅਚਾਨਕ ਕੀ ਕੀਤਾ, ਵੀ ਇੱਕ ਜਿਹੜਾ ਤਰਬੂਜ ਸੀ ਖਰਬੂਜਾ ਕਚੜਾ ਜਿਹਾ, ਉਹਨੂੰ ਜਦੋਂ ਮੂੰਹ ਮਾਰਿਆ ਤੇ ਉਹ ਏਡਾ ਗੋਲ ਜਿਹਾ ਸੀ, ਉਹਦੇ ਗਲੇ ਵਿੱਚ ਜਾ ਕੇ ਫਸ ਗਿਆ। ਹਾਂਜੀ, ਗਲੇ ਵਿੱਚ ਜਾ ਕੇ ਫਸ ਗਿਆ, ਤੇ ਇੱਕ ਬੰਦਾ ਵੇਖ ਰਿਹਾ ਸੀ, ਜਦੋਂ ਉਹਦੇ ਗਲੇ ਵਿੱਚ ਫਸ ਗਿਆ ਤੇ ਊਠ ਇੱਕਦਮ ਬੈਠ ਗਿਆ। ਉਹ ਸਿਆਣਾ ਸੀ ਊਠਾਂ ਵਾਲਾ, ਉਹਨੇ ਕੀ ਕੀਤਾ, ਉਹਨੇ ਦੋ ਰੋੜੇ ਲਾਏ, ਵੱਟੇ ਲਾਏ, ਵੱਟੇ ਲਾਏ, ਇੱਕ ਵੱਟਾ ਤੇ ਉਹਨੇ ਥੱਲੇ ਰੱਖਿਆ ਧੋਣ ਦੇ, ਇੱਕ ਵੱਟਾ ਉੱਤੇ ਰੱਖ ਕੇ ਜਦੋਂ ਉਹਨੂੰ ਸੱਟ ਮਾਰੀ ਜ਼ੋਰ ਦੀ, ਤੇ ਉਹ ਖਰਬੂਜਾ ਜਿਹੜਾ ਸੀ ਨਾ ਉਹ ਊਠਣੀ ਦੇ ਅੰਦਰ ਚਲਾ ਗਿਆ ਤੇ ਉੱਠ ਕੇ ਖਲੋ ਗਿਆ। ਉੱਥੇ ਹੁਣ ਲਾਗੋ ਦੀ ਕੋਈ ਲੰਘਦਾ ਜਾਂਦਾ, ਉਹ ਕਹਿੰਦਾ ਤੇ ਕੰਮ ਹੀ ਸੌਖਾ, ਉਹ ਕਹਿੰਦਾ ਰਸੌਲੀਆਂ ਦਾ ਵੈਦ ਹੀ ਨਾ ਬਣ ਜਾ, ਰਸੌਲੀਆਂ ਠੀਕ ਕਰਿਆ ਕਰਾਂਗਾ। ਉਹਨੇ ਕੀ ਕਰ ਲਿਆ, ਇੱਕ ਝੋਲਾ ਜਿਹਾ ਲੈ ਲਿਆ ਮੋਢੇ ਤੇ ਰੱਖ ਲਿਆ, ਤਾਂ ਇੱਕ ਮੋਢਾ ਤੇ ਝੋਲਾ ਰੱਖ ਕੇ ਲੋਈ ਜੀ ਰੱਖ ਕੇ ਤੇ ਹੋਕਾ ਦੰਦਾ ਫਿਰਦਾ ਹੈ, ਰਸੌਲੀਆਂ ਦਾ ਵੈਦ ਆ ਗਿਆ, ਰਸੌਲੀਆਂ ਦਾ ਵੈਦ ਆ ਗਿਆ। ਕੋਈ ਬਜ਼ੁਰਗ ਮਾਤਾ ਸੀ ਜਿਹਦੇ ਗਲੇ ਵਿੱਚ ਰਸੌਲੀ ਸੀ ਵਿਚਾਰੀ, ਜਿਹਦਾ ਇਲਾਜ ਨਹੀਂ ਸੀ ਕੋਈ ਕਰਾਉਂਦਾ, ਜਦੋਂ ਉਹਨੇ ਕੰਨਾਂ ਵਿੱਚ ਆਵਾਜ਼ ਸੁਣੀ ਤੇ ਆਪਣੇ ਪੁੱਤ ਨੂੰ ਆਵਾਜ਼ ਦਿੰਦੀ ਹੈ ਵੀ ਵਾਰ ਆਵਾਜ਼ ਪੈਂਦੀ ਹੈ ਵੀ ਰਸੌਲੀਆਂ ਦਾ ਵੈਦ ਆ ਗਿਆ, ਤੇ ਜਿਸ ਵੇਲੇ ਨੂੰ ਆਵਾਜ਼ ਦਿੱਤੀ ਵੀ ਹਾਂ ਕਾਹਦਾ, ਕਹਿੰਦਾ ਹਾਂ ਮੈਂ ਰਸੌਲੀਆਂ ਦਾ ਵੈਦ ਆ। ਕਹਿਣ ਲੱਗੇ ਸਾਡੇ ਬਜ਼ੁਰਗ ਮਾਤਾ ਦੇ ਗਲੇ ਵਿੱਚ ਰਸੌਲੀ ਹੈ। ਕਹਿਣ ਲੱਗਾ ਜੀ ਮੈਂ ਠੀਕ ਕਰ ਦਿਆਂਗਾ। ਜਿਸ ਵੇਲੇ ਉਹ ਠੀਕ ਕਰਨ ਵਾਸਤੇ ਕੋਲ ਆਇਆ, ਉਹਨੇ ਤਾਂ ਨੁਕਸਾ ਉਹੀ ਜਾਣਿਆ ਸੀ ਨਾ ਊਠਣੀ ਵਾਲਾ, ਵੀ ਉਹਦੇ ਨਾਲ ਨਿਕਲ ਗਿਆ। ਉਹਨੇ ਮਾਤਾ ਦੇ ਕੋਲ ਆ ਕੇ ਇੱਕ ਆਟਾ ਵੱਟਾ ਥੱਲੇ ਰੱਖਿਆ, ਇੱਕ ਉੱਤੇ ਰੱਖਿਆ, ਜ਼ੋਰ ਦੀ ਮਾਰਿਆ ਤੇ ਮਾਈ ਸੱਤ ਕਾਲ ਕਰ ਗਈ, ਰੋਣਾ ਪਿੱਟਣਾ ਪੈ ਗਿਆ ਘਰ ਦੇ ਵਿੱਚ। ਕਹਿਣ ਲੱਗੇ ਫੜ ਲਓ ਫੜ ਲਓ ਫੜ ਲਓ, ਹੋ ਗਈ। ਉਸੇ ਵੇਲੇ ਪੁਲਿਸ ਸੱਦ ਲਈ, ਉਹਨੂੰ ਪਕੜਾ ਦਿੱਤਾ ਤੇ ਜਦੋਂ ਉਹਨੂੰ ਮਾਰ ਪਈ ਕਹਿਣ ਲੱਗੇ ਵੀ ਡਾਕਟਰ ਤੂੰ ਕਿੱਥੋਂ ਬਣਿਆ, ਵੈਦ ਤੂੰ ਕਿੱਥੋਂ ਬਣਿਆ? ਤੇ ਫਿਰ ਉਹ ਦੱਸਦਾ ਹੈ ਵੀ ਮੈਂ ਇੱਥੋਂ ਇੱਥੋਂ ਵੈਦ ਬਣਿਆ। ਤੇ ਉਹਨਾਂ ਬੋਲਾਂ ਨੂੰ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕਲਮਬੰਧ ਕੀਤਾ ਹੈ। ਕਹਿੰਦੇ ਊਠ ਚੰਗੇਰੀ ਵੈਦਨੀ ਲੈਸਲ ਵੱਟਾ ਕਚਰਾ ਭੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਣ ਰੰਨਾ, ਪਕੜ ਚਲਾਇਆ ਰਾਵਲੈ ਪਾਉਂਦੀ ਉਗੜ ਗਿਆ ਸੋ ਕੰਨਾ। ਪਕੜ ਚਲਾਇਆ ਰਾਵਲੇ ਨਾਮ ਹੁੰਦਾ ਗੌਰਮੈਂਟ ਦਾ, ਪਾਉਂਦੀ ਨਾਮ ਹੁੰਦਾ ਛਿੱਤਰਾਂ ਦਾ। ਕਹਿੰਦੇ ਜਦੋਂ ਪੈਂਦੀਆਂ ਤੇ ਫਿਰ ਕਹਿੰਦਾ ਜੀ ਮੈਂ ਇੱਥੋਂ ਵੈਦਗੀ ਸਿੱਖੀ ਹੈ। ਪੁੱਛੇ ਆਖ ਸੁਣਾਏ ਹੁਣ ਉਗੜ ਗਿਆ ਸੋ ਪਾਜ ਪ੍ਰਸ਼ੰਨਾ, ਪਾਰ ਖੂਹਾਂ ਸੁਣ ਕੱਢਿਆ ਜਿਉਂ ਕੱਚ ਕੜਾ ਨਾ ਰਲੇ ਰਤੰਨਾ। ਕਹਿੰਦੇ ਮੂਰਖ ਅਕਲੀ ਬਾਹਰੇ ਵਾਸੋ ਮੂਲ ਨਾ ਹੋਵੀ ਗੰਨਾ, ਮਾਨਸ ਦੇਹੀ ਪਸ਼ੂ ਉਪੰਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕੇਵਲ ਵੈਦ ਗੁਰੂ ਹੈ ਤੇ ਗੁਰੂ ਹੀ ਸਾਡੇ ਰੋਗਾਂ ਨੂੰ ਦੂਰ ਕਰੇਗਾ। ਤਾਂ ਹੀ ਤੇ ਬਚਨ ਪੜ੍ਹਦੇ ਹੋ ਜਨਮ ਜਨਮ ਕੇ ਦੁੱਖ ਨਿਵਾਰੈ ਸੁਖਾ ਮਨ ਸਾਧਾਰ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ
1: ਗੋਬਿੰਦਾ।
0: ਮੈਂ ਤਾਂ ਇਹ ਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਗੁਰੂ ਨੂੰ ਛੱਡ ਕੇ ਹੋਰਾਂ ਥਾਂ ਤੇ ਭਟਕਣ ਦੀ ਜ਼ਰੂਰਤ ਨਹੀਂ ਹੈ। ਜੇ ਹੋਰ ਥਾਂ ਤੇ ਭਟਕੋਗੇ ਤੇ ਮਾਈ ਬੁੱਢੀ ਵਾਲੀ ਰਾਮ ਸੱਤ ਵਾਲੀ ਗੱਲ ਫਿਰ ਹੋ ਹੀ ਜਾਣੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਕੇ ਦੱਸਦੇ ਹਨ।
1: ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਰਿਆ,
0: ਵੈਦਾ ਤੂੰ ਨਹੀਂ ਸਮਝਦਾ ਅੰਦਰ ਦੀ ਪੀੜਾ ਕਿਹੜੀ ਹੈ।
1: ਮਹਲਾ ਦੂਜਾ
0: ਗੁਰੂ ਅੰਗਦ ਦੇਵ ਮਹਾਰਾਜ ਹੋਰ ਕਿਰਪਾ ਕਰਦੇ ਨੇ।
1: ਵੈਦਾ ਵੈਦ ਸਵੈਦ ਤੂੰ ਪਹਿਲਾ ਰੋਗ ਪਛਾਣ,
0: ਸ੍ਰੇਸ਼ਟ ਵੈਦਾ ਵਿੱਚੋਂ ਤਾਂ ਤੂੰ ਸ੍ਰੇਸ਼ਟ ਵੈਦ ਹੈ ਜੇ ਪਹਿਲਾ ਰੋਗ ਪਛਾਣ ਲਵੇ ਵੀ ਰੋਗ ਹੈ ਕਿਹੜਾ ਹੈ। ਰੋਗ ਕਿੱਥੋਂ ਪਛਾਣੇਗਾ? ਹੋਮੈ ਰੋਦੀਰਗ ਰੋਗ ਹੈ, ਆਪ ਵੀ ਹੋਮੇ ਦੇ ਵਿੱਚ ਹੈ। ਪਹਿਲਾਂ ਰੋਗ ਦੀ ਪਛਾਣ ਕਰ ਲਵੇ ਵੀ ਕੀ ਰੋਗ ਹੈ।

ਤਾਂ ਦਾਰੂ ਲੱਭ ਜਾਵੇਗਾ, ਜਦੋਂ ਰੋਗ ਨੀ ਲੱਭਣਾ ਤੇ ਦਾਰੂ ਕਿੱਥੋਂ ਲੱਭਣਾ। ਮਹਾਰਾਜ ਕਹਿੰਦੇ ਰੋਗ ਦੀ ਪਛਾਣ ਕਰ ਤੇ ਫਿਰ ਇਹੋ ਜਿਹਾ ਦਵਾਈ ਦਾਰੂ ਲੱਭ, ਜਿਸ ਦਵਾਈ ਦਾਰੂ ਕਰਕੇ ਰੋਗ ਚਲਾ ਜਾਵੇ। ਤਾਂ ਸਾਡੇ ਰੋਗਾਂ ਨੂੰ ਦੂਰ ਕਰਨ ਵਾਲਾ ਕੀ ਹੈ? ਹਰ ਹਰ ਨਾਮ ਦਿਓ ਦਾਰੂ, ਤਿੰਨ ਸਗੜਾ ਰੋਗ ਬਿਦਾਰੂ। ਮਹਾਰਾਜ ਕਹਿੰਦੇ ਨਾਮ ਦਾ ਦਾਰੂ, ਨਾਮ ਦੀ ਔਖਧ ਹਰ ਕਾ ਨਾਮ ਹੈ, ਜਿੱਤ ਹਰ ਰੋਗ ਨਾ ਵਿਆਪੇ। ਦਵਾਈ ਤਾਂ ਗੁਰੂ ਕੋਲੋਂ ਲੱਭਣੀ ਹੈ ਨਾ, ਇਹ ਬਾਹਰੋਂ ਥੋੜੀ ਲੱਭਣੀ ਹੈ। ਮਹਾਰਾਜ ਕਹਿੰਦੇ

0: ਔਕੜਾ ਲਾ ਕੇ ਬੈਠੇ ਰਹੇ ਪਰ ਮੇਰੇ ਨਿਰੰਕਾਰ ਵਾਹਿਗੁਰੂ ਜੀ ਦਾ ਅੰਤ ਨਹੀਂ ਕੋਈ ਪਾ ਸਕਿਆ। ਚਲੀ ਪੁੱਤਰੀ ਲੋਣ ਕੀ ਸਮੁੰਧ ਥਾ ਕਾ ਲੈਣ, ਅਨਾਥ ਨਾਥ ਆਪੇ ਭਈ ਪਲਟ ਕਹਿ ਕੋ ਬੈਣ। ਕਹਿੰਦੇ ਅੰਤ ਨਾ ਪਰਮਾਤਮਾ ਦਾ ਆਇਆ।
1: ਸੱਚੀ ਕੀਮਤ ਪਾਏ ਤਖਤ ਰਚਾਇਆ,
0: ਵਾਹਿਗੁਰੂ ਜੀ ਦਾ ਸੱਚਾ ਤਖਤ ਹੈ ਤੇ ਉਹਦੀ ਕੀਮਤ ਵੀ ਸੱਚੀ ਹੈ, ਉਹਦੀ ਬਾਹਰਲੀ ਕੀਮਤ ਨਹੀਂ ਪੈ ਸਕਦੀ ਜੀ, ਉਹਦਾ ਮੁੱਲ ਨਹੀਂ ਪੈ ਸਕਦਾ।
1: ਦੁਨੀਆ ਧੰਦਾ ਲਾਏ ਆਪ ਛਪਾਇਆ,
0: ਸਤਨਾਮ ਸ਼੍ਰੀ
1: ਵਾਹਿਗੁਰੂ।
0: ਦੁਨੀਆ ਨੂੰ ਧੰਦਿਆਂ ਵਿੱਚ ਲਾ ਕੇ ਤੇ ਆਪ ਛੁਪ ਕੇ ਬੈਠਾ ਹੋਇਆ, ਦੁਨੀਆ ਧੰਦਿਆਂ ਵਿੱਚ ਲੱਗ ਗਈ, ਕੋਈ ਇੱਧਰ ਲੱਗ ਗਿਆ ਕੋਈ ਉੱਧਰ ਲੱਗ ਗਿਆ। ਮਹਾਰਾਜ ਕਹਿੰਦੇ ਆਪ ਚੁੱਪ ਕਰਕੇ ਕੌਤਕ ਦੇਖ ਰਿਹਾ, ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰ ਇੱਕ ਖੇਡ ਜੀ ਖਿਲਾਰ ਕੇ ਆਪ ਉਹ ਦੇਖੀ ਜਾ ਰਿਹਾ ਕਿਹੜੀ ਖੇਡ ਖੇਡੀ ਜਾ ਰਹੀ ਹੈ। ਤਾਂ ਮਹਾਰਾਜ ਕਹਿੰਦੇ ਉਹ ਮੇਰਾ ਵਾਹਿਗੁਰੂ ਨਿਰੰਕਾਰ।

ਫੁਰਮਾਨ ਹੈ ਤਾਂ ਮਹਾਰਾਜ ਕਹਿੰਦੇ ਜਿਹੜੇ ਦੇਵਤੇ ਨੇ ਉਹ ਧਰਮ ਦਾ ਕਰਮ ਕਮਾਉਂਦੇ ਨੇ, ਅਥਵਾ ਇਹ ਧੁਰ ਤੋਂ ਫੁਰਮਾਨ ਹੈ ਜਿਹੜੇ ਰੱਬ ਦੇ ਪਿਆਰੇ ਨੇ ਉਹ ਧਰਮ ਦਾ ਕਰਮ ਕਰਦੇ ਨੇ ਤੇ ਉਸ ਕਰਮ ਕਰਕੇ ਸਤਿਗੁਰੂ ਨਾਲ ਇੱਕ ਮਿੱਕ ਹੋ ਜਾਂਦੇ ਨੇ। ਗੁਰੂ ਹੋ ਗਿਆ ਸ਼ੋ ਸਮਾਪਤ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਸੱਚੇ ਵੈਦ ਕੋਲ ਆਈਏ, ਗੁਰੂ ਕੋਲ ਆਈਏ, ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਵਣ ਜੀ। ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦੇ ਆ, ਬੇਅੰਤ ਭੁੱਲਾਂ ਦੀਆਂ ਮਾਫੀਆਂ ਇੱਥੇ ਸਮਾਪਤੀ ਹੈ। ਸਭ ਦੀ ਹਾਜ਼ਰੀ ਪ੍ਰਵਾਨ, ਅੰਤਲੇ ਬਚਨ ਸਤਿਕਾਰ ਯੋਗ ਗਿਆਨੀ ਜੀ।

ਆਇਆ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਵਾਹ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਵਾਹ ਪ੍ਰਥਮੇ ਸਰਬਤ ਖਾਲਸਾ

ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਤੇ ਸੇਵਾ ਸਮਾਗਮ

ਕੀਤੀਆਂ। ਅੱਜ ਦੇ ਸੋਹਣੇ ਸ਼ਾਮ ਦੇ ਦੀਵਾਨ ਸਜੇ ਦੀਵਾਨਾਂ ਅੰਦਰ ਇਲਾਹੀ ਬਾਣੀ ਆਰਤੀ ਸ਼ਬਦ ਕੀਰਤਨ ਗੁਰਬਾਣੀ ਵਿਚਾਰ ਆਪ ਜੀ ਦੀ ਸਿਫਤਸਲਾਹ ਦੇ ਕੀਰਤਨ ਹੋਏ ਨੇ। ਸਤਿਗੁਰੂ ਪਾਤਸ਼ਾਹ ਜੀ ਸਰਬਤ ਸੇਵਾ ਨਿਭਾਉਂਦੇ ਆਂ, ਆਪ ਜੀ ਦੀ ਹਜ਼ੂਰੀ 'ਚ ਵਿਚਰਦੇ ਆਂ, ਸੇਵਾ

0: जी का खालसा, वाहिगुरु जी की फतेह।
1: सतनाम श्री वाहे गुरु

0: तू है मेरे स्वामी।
1: मैं तुझे आ गए अरदास,

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਸਿੱਖ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਵੀ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸ਼ਬਦ ਖਜਾਏ ਤੇਗ ਬਹਾਦਰ ਸ਼ਹੀ ਹੈ ਕਰੁਣਾ ਨੇ ਦਾਵੈ ਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਨਦੀ ਤਕਦੀ ਡੂ ਸਾਹਿਬ

ਜੋੜ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਰ ਪਾਤਸ਼ਾਹ ਜੀ ਆਪ ਜੀਆਂ ਦੇ ਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੀਵਾਨਾਂ ਦੀ ਸੰਪੂਰਨਤਾ ਹੋਏ ਆਪ ਜੀਆਂ ਦੇ ਪਾਵਨ ਸਰੂਪਾਂ ਜੀ ਕੀ ਟਹਿਲ ਸੇਵਾ ਹੋਏ ਸੋਲਾਂ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਦੇ ਅੱਗੇ ਤੋਂ ਸਮਰੱਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਦੇ ਬਾਣੀ ਦਾ ਭਾਵ ਸਭੋ ਸਾਧ ਸੰਗਤ ਦੇ ਹਿਰਦੇ ਵਿਛਾਉਣਾ ਅਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੁਖਾਸਨ ਆਸਨਾਂ ਤੇ ਬਿਰਾਜਮਾਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ਿਸ਼ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਜੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨਿਯਮ ਦੀਆਂ ਦਾਤਾਂ ਇਸੇ ਤਰ੍ਹਾਂ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ

शरण विसर नाहीं दातार विसर

ਬਲ ਜਨਮ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈਸਾ ਜਿਸ ਪਾਸ ਬੈਠਿਆਂ ਸੋਹੀ ਸਭਨਾ ਦਾ ਵੇਸਾ।

ਏਨਮ ਹੈ ਸਤਿਗੁਰ ਏਨਮ ਹੈ ਸ੍ਰੀ ਗੁਰਦੇਵ ਏਨਮ ਹੈ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੀ।

ਸਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨਹੁ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਪੁ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਾ ਸੁਨ ਰਸਨ ਬਕਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਕਿਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰ ਦੂਧ ਭਰ ਜੋ ਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲੇ ਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਿਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੈ ਸਬਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨੀ ਤਰਸਨਾ ਤਿਸੇ ਤਿਆਗਵਰ ਸੰਗਰਚਨਾ ਸੇ ਦੋਗ ਮੁੜ ਅੰਧ ਵਿਆਪੇ ਨਾਨਕ ਕਾਢ ਲਿਉ ਪ੍ਰਵਿਆਪੇ ਆਦੰਤ ਜੋ ਰੱਖਣਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਸੇ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਕੂ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨੂ ਤਿਸੈ ਬਿਸਾਰੈ ਮੁਗਧ ਜਾਨ ਸਦਾ ਸਦੈ ਭੁੱਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਹ ਚੋੜ ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੂੜ ਜਾਏ ਤਿਸਕਾ ਸ਼ਰਮ ਕਰੈ ਸੰਸਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸ਼ਮ ਸੰਗ ਹੋਏ ਅੰਧਕੂਪ ਮੈਂ ਪਥਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੂਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਗੰਤਰ ਮਲ ਮਾਇਆ ਛਪ ਸੁਨਾਏ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਗੁਣ ਬਾਹਰ ਤਨ ਸੁਆਹਾ ਗਲ ਪਾਤਰ ਕੈਸੀ ਤਰੈ ਅਥਾਹ ਜਾ ਕੇ ਅੰਤਰ ਵਸੈ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣ ਅੰਧਾ ਕੈਸੀ ਮਾਰਗ ਪਾਵੈ ਕਰ ਗਹਿਲੇ ਹੋੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ਼ਕਹੀਐ ਤੂੰ ਸਮਝੈ ਭੋਰਾ ਕਹਾ ਵਿਸ਼ਨ ਪਦ ਗਾਵੈ ਗੁੰਗ ਜਿਤਨ ਕਰੈ ਤਾਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨ ਚੀਤ ਜੋ ਵੈਰਾਈ ਤਾਸਿਉ ਪ੍ਰੀਤ ਬਲੁਆ ਕੀ ਗ੍ਰਹਿ ਭੀਤਰ ਵਸੈ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹੂ ਝੂਠ ਵਿਕਾਰ ਮਹਾ ਲੋਭ ਧਰੋਹੂ ਆਹੂ ਜੁਗਤ ਬਿਹਾਨੀ ਕਈ ਜਨਮ ਨਾਨਕ ਰਾਖ ਲਿਉ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਆਤ ਪਿਤਾ ਹੰਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕੰਢੇਰੇ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋਡ ਕੈ ਲਾਗੈ ਅਨੁਸੁਆਏ ਨਾਨਕ ਕਹੂ ਨ ਸੀਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਸ ਬਸਤੂਲੇ

ਵਿਸਾਸੁ ਨਾਨਕ ਤਿਨ ਮੈਂ ਇਹੋ ਵਿਸਾਸੁ ਸੰਤ ਜਨਾ ਕਾ ਭਿਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਬੂ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪਿਓਰੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰਗਤ ਜਿਸ ਆਪ ਜਿਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਵਰ ਤਾਰਾ ਸਰਵ ਨੈਨਾ ਭਿਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸਾ ਪੀ ਸੁਨਾ ਆਵਣ ਜਾਨ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਦ ਅਰਿਪ ਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸੁਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਪੂਰਾ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਕਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤ ਬੁੱਤ ਆਪਣ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਉਹ ਜਾਣ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਕਿਹੈ ਸੁਆਉ ਜਨ ਕੈ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਵਿਆ ਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤਿਆ ਗੁਰ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਗਗਨ ਸਾਗਰ ਤਰਹੁ ਹਰ ਤਨ ਕੇ ਪਰਲਿਹੁ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪੰਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਬਾਰ ਨਾਨਕ ਜੀ ਕਾ ਹੈ ਧਾਰ ਉੱਤਮ ਸਲੋਕ ਸਾਧ ਕੇ ਬਚਨ ਅਵਲੀਕ ਲਾਲੇ ਰਤਨ ਸੁਣਤ ਕਮਾਵਤ ਹੋ ਤੁਧਾਰ ਆਪ ਕਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਅਣਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਵੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜਿੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਤਾਰੀ ਨਾਨਕ ਨਿਭੇ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸੁਹੋਤ ਨਿਧਾਨ ਸਰਵ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਹੁਰ ਨ ਹੋਵੇ ਆਵਣ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
सुंदर चतुर तत् का बेता समदर्शी एक दृष्टिता ए फल तिस जन कै मुख भनी गुरु नानक नाम वचन मन सुने एहो निदान जपै मन कोए सब जुग मैं ताकी गत होए गुण गोबिंद नाम धुन बाणी सिमरत शास्त्र वेद वकानी सगल मतांत केवल हर नाम गोबिंद भगत कै मन विश्राम कूट परा सत्संग मिटै संत कृपा ते जम ते चुटै जाकै मस्त कर्म प्रपाए साध शरण नानक ते आए जिस मन बसै सुनै लाए प्रीत तिस जन आवै हर प्रभु जीत जन मरण ताका दुख निवारै दुर्लभ देहे तत्काल उधारै निर्मल सुभा अमृतता की बानी एक नाम मन महि सुमानी दुख रोग बिनसे पै परम साध नाम निर्मलता के कर्म सब ते उच्चता की शोभा बनी नानक ए गुण नाम सुखमनी।

ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪਾਏ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ਼ਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼
सुना है सारा गुणा के गाह, सुना है सेख पीर पातशाह, सुना है अंधे पावे राह, सुना है हाथ होवे असगाह, नानक भगतां सदा विगास, सुना है दुख पाप का नास, मन्ने की गत कही न जाए, जे को कहे पिछे पछुताए, कागद कलम ना लिखण हार, मन्ने का बह करण विचार, ऐसा नाम निरंजन होए, जे को मन जाने मन कोए, मन्ना सुरत होवे मन बुद्ध, मन्ना सगल पवन की सुध, मन्ना मोहे चोटा ना खाए, मन्ना जम कै साथ ना जाए, ऐसा नाम निरंजन होए, जे को मन जाने मन कोए, मन्ना मार्ग ठाक ना पाए, मन्ना पथ स्यों प्रगट जाए, मन्ना मग न चले पंथ, मन्ना धर्म सेती संबंध, ऐसा नाम निरंजन होए, जे को मन जाने मन कोए, मन पावह मुख दुआर, मन परवार साधार, मन तरह तारी गुर सिख, मन नानक पावह न भिख, ऐसा नाम निरंजन होए, जे को मन जाने मन कोए, पंच प्रवान पंच प्रधान, पंचे पाव है दरग है मान, पंचा सोहे दर राजान, पंचा का गुर एक त्यान, जे को कह करे विचार, करते कह करने नाही सुमार, तौल धर्म दया का पूत, संतोख थाप रखिया जिन सूत, जे को बुझे होवे सचियार, तबले ऊपर किता पार, धरती होर पर होर होर, तिस ते पार तले कवन जोर, जी जा तरंगा के नाव, सबना लिखिया बुड़ी कलाम, एहो लेखा लिख जाने कोए, लेखा लिखिया केता होए, केता तान सवाले हो रूप, केती दात जाने कौन कूत, कीता पसाओ एको कवाओ, तिस ते होए लख दरियाओ, कुदरत कवन कहा विचार, वारिया न जावा एक वार, जो तुद पावे साई पलिकार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन राहे ही उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवन कहा विचार, वारिया ना जावा एक वार, जो तुद पावे साई पलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहे जोर, असंख गाल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पख खाहे, असंख निंदक सिर करह पार, नानक नीच कह विचार, वारिया न जावा एक वार, जो तुद पावे साई पलीकार, तू सदा सलामत निरंकार, असंख नाव असंख थाव, अगम अगम असंख लो, असंख काहे सिर भार होए, अखरी नाम अखरी सलाह, अखरी ज्ञान गीत गुण गाह, अखरी लिखण बोलण बाण, अखरा सिर संजोग वखाण, जिन ए लिखे तिस सिर नाहे, जिव फुरमाए तिव तिव पाहे, जेता कीता तेता नाओ, विण नावै नाही को थाओ, कुदरत कवन कहा विचार, वारिया न जावा एक वार, जो तुद पावे साई पलीकार, तू सदा सलामत निरंकार, भरिय हाथ पैर तन देह, पानी धोतै उतर सोखे, मूत पलीती कपड़ होए, दे साबून लइय ओह धोए, भरिय मत पापा कै संग, ओह धोपै नावै कै रंग,
ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਹਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੇ, ਰੁਤ ਮਾਹ ਨਾ ਕੋਈ, ਜਾ ਕਰਤਾ ਸਰਠੀ ਕਉ ਸਾਜੇ, ਆਪੇ ਜਾਣੇ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੇ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ ਨਾਨਕ ਜੇ, ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਪਾਤਾਲਾ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਾ ਕਹਿਣ ਕਤੇਬਾ, ਅਸੁਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋਣਾ ਵੀ ਸੁਰਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਣ ਕਿਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਕਮਾਏ, ਕਿਤੇ ਮੰਗਹਿ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੈ ਵੇਕਾਰ। ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੂਖ ਸਦ ਮਾਰ, ਏ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਆਖੈ ਹੈ ਸੇ ਭੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪ੍ਰਵਾਣ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲੇ ਬਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ, ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ। ਕੇਤੇ ਆਖਹਿ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕਹਿ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀਅਨ, ਕਿਤੇ ਗਾਵਣ ਹਾਰੇ।
गावै तुहनो पौण पाणी बैसंत्र गावै राजा धर्म दुआरी गावै चित गुप्त लिख जाणै लिख लिख धर्म विचारी गावै ईसर बर्मा देवी सोहन सदा सवारी गावै इंद इंदासन बैठे देवतियां दर नाले गावै सिद्ध समाधि अंदर गावन साध विचारी गावन जति सती संतोखी गावै वीर करारी गावन पंडित पढ़न रखी सर जुग जुग वेदा नाले गावै मोहनिया मन मोहन सुरगा मश पयाले गावन रतन उपाय तेरे आठ साठ तीरथ नाले गावै जोध महाबल सूरा गावै खाणी चारे गावै खंड मंडल वर भंडा कर कर रखे तारे से तुदनो गावै जो तुद पावन रते तेरे भगत रसाले होर के ते गावन से मैं चेतना आवन नानक क्या विचारे सोई सोई सदा सच साहिब साचा साची नाई है पी होसी जाए न जासी रचना जिन रचाई रंगी रंगी भांति कर कर जिनसी माया जिन उपाई कर कर वेखा है कीता आपना जीवते सदी वडे आई जो तिस भावै सोई करसी हुक्म ना करना।

ਰੰਗ ਕੇ ਵੇਸ, ਕੀਤੀਆਂ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨਵ ਮੁਨ, ਕਿਤੇ ਕਿਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕਿਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਸ਼ੂ ਤਾਏ, ਤਿੱਥੈ ਘੜੀਐ ਸੂਰਤ ਮਤ ਮਾਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੀ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤਵਾ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ, ਨਹਿਨ ਜੇਹੇ ਰੂਪ ਰੰਗ, ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਿਹੀ ਜੈ, ਕੋਟ ਇੰਦ੍ਰ ਇੰਦ੍ਰਾਣ, ਸਾਹੇ ਸਹਾਣ ਗਣ ਜੈ, ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵਾ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕ੍ਰਿਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਤਹਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਪਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਤਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਪਿਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਆਰੰਗੇ, ਨਮਸਤੰਗ ਅਪੰਗੇ।

ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰੀਆਉ ਜਨਮ ਹਮ ਕਾ ਲਖ ਧੋਵੈ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ।

ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਆ ਕੇ ਹਾਜ਼ਰੀਆਂ

ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਨੂੰ ਦਰੋਂ ਕਰੋ, ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਰਾਗੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਾਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਨਿਰਭਰੰਕਾਰ ਸਚੇਤ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕਨ ਕਹਾਣੀਆਂ ਕੇ

ਨਾਸਾ ਸੂਹੇ ਚੜ ਪਾਈ ਅਜੰਤ ਨਾਨਕ ਪਾਉਂਦਿਆਂ ਗਣਤ ਨਯੰਤ ਬੰਦਰ ਮੰਦ ਪਵਾਏ ਸੋਏ ਪਿੰਕ ਤੁਮ ਚ ਸਭ ਕੋਏ ਨਚ ਨਚ ਹੱਸਾ ਚਲੈ

0: ਕੁੜ ਮੰਡਪ ਕੁੜ ਮਾੜੀ ਕੁੜ ਵੈ ਸੰਹਾਰ
1: ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇ ਤੇ ਬਰਸ ਬਰਸ

0: ਕਿਛ ਕਰਨਾ ਸੋ ਕਰਿਆ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ,

ਪਰ ਮੁਸਲਮਾਨ ਜੋ ਗੁਰੂ ਪਿਆਰੇ ਖਾਲਸਾ ਜੀਓ ਵਡਭਾਗੀ ਹੋ ਜੋ ਗੁਰੂ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਰੱਬੀ ਬਾਣੀ ਤੁਰਕੀ ਬਾਣੀ ਸਰਵਣ ਕਰਕੇ ਲਾਹੇ ਲੈ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ, ਸਭਨਾਂ ਨੂੰ ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਨਾਮ ਬਾਣੀ ਨਾਲ ਪਿਆਰ ਬਣਾਈ ਰੱਖਣ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਆਓ ਹੁਣ ਸਮਾਂ ਹੋ ਰਿਹਾ ਹੈ ਜੀ ਅੱਜ ਦੇ ਮੁੱਖ ਵਾਕ ਦੀ ਕਥਾ ਦਾ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਸਹਿਤ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਦਸਰਿਆਂ ਦੀਆਂ ਭੁੱਲਾਂ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਨਿਆ ਕੇ ਕਾਰਣੇ ਇੱਕ ਭਇਆ ਭੇਖ ਧਾਰੀ

ਸੁਕਹ ਟਲ ਗੁਰ ਸੇਵੀਐ ਆਹਿਨਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝਟੀਐ।

जिस पास बैठिया सोही सबना दा वेसा।

ਇਨ ਬਿੰਦ ਸਾਹਿਬ ਰਵਤ ਰਹਿ ਦੇ ਕਹਿ ਕਹੀ ਕਹਿ ਜਾਵਹਿ ਤੁਮ ਸ

ਗੁਰੂ ਸਵਾਰੀ ਸੰਗਤ ਜੀ, ਬਹੁਤ ਹੀ ਪਿਆਰ ਵਿੱਚ ਗੁਰੂ ਦਰਬਾਰ ਦੀ ਹਾਜ਼ਰੀ, ਦੂਰ ਦਰੇਡੇ ਘਰਾਂ ਵਿੱਚ ਅੰਮ੍ਰਿਤ ਬਾਣੀ ਦੀ ਹਾਜ਼ਰੀ ਲਵਾ ਰਹੇ ਗੁਰਸਿੱਖ ਮਾਈ ਭਾਈ ਜੀ, ਕਲਗੀਧਰ ਪਾਤਸ਼ਾਹ, ਬਾਜਾਂ ਵਾਲੇ ਮਾਹੀ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ, ਕਿਰਪਾ ਨਿਧ, ਰੂਹਾਨੀਅਤ ਦੇ ਭੰਡਾਰ, ਗੁਰੂ ਗਰੀਬ ਨਿਵਾਜ ਕੇ ਜ਼ਾਹਰ ਜ਼ਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਹਮੇ ਸੋਲ ਸਲਾਮ ਹੈ, ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੇ ਹੁਸਨ ਅਲ ਚਰਾਗ ਹੈ, ਕੇ ਕਾਮਲ ਕਰੀਮ ਹੈ, ਕੇ ਰਾਜ਼ਕ ਰਹੀਮ ਹੈ, ਕੇ ਰੋਜ਼ੀ ਦੇਹੰਦ ਹੈ। ਸ਼ਬਦ ਗੁਰੂ ਜੀ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ, ਬਾਰਗਾਹ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਾ ਦਰ ਸੁਣੀ ਪੁਕਾਰ, ਮਿਘ ਨੂੰ ਫੁਰਮਾਨ ਹੋਵਾ, ਵਰਸ ਹੋ ਕਿਰਪਾ ਧਾਰ, ਚਹਾ ਲਾਂਗੇ ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਜੇ ਨ ਵਿਆਪਈ, ਨਾਨਕ ਮਿਟੈ ਉਪਾਧ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜੈ ਦਾਉ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ, ਗੁਰਮੁਖ ਭਲ ਕੇ ਉੱਠ ਕਰ, ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੈ ਬਚਨ ਵਿਚਾਰ ਕੈ, ਧਰਮਸਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ, ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਟਾਏ ਕੈ, ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ, ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ, ਗੁਰ ਚੇਲਾ ਚੇਲਾ ਗੁਰਸੰਦਾ, ਗੁਰਮੁਖ ਗਾਡੀ ਰਾਹੋ ਚਲੰਦਾ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ, ਚਿੜੀ ਚੌਕੀ ਪਹੋ ਫੋਟੀ, ਵਾਗਣ ਬਹੁਤ ਤਰੰਗ, ਅਚਰਜ ਰੂ ਸੰਤਨ ਰਚੈ ਨਾਨਕ ਨਾਮ ਹੈ ਰੰਗ। ਨਾਮ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਮਾਈ ਭਾਈ ਗੁਰਸਿੱਖ ਬਹੁਤ ਹੀ ਪ੍ਰੇਮ ਵਿੱਚ ਸਤਿਗੁਰੂ ਜੀ ਦੇ ਦਰਬਾਰ ਦੀ ਹਾਜ਼ਰੀ ਭਰਦੇ ਨੇ। ਕਈ ਗੁਰੂ ਦੇ ਪਿਆਰੇ ਗੁਰਸਿੱਖ ਮਾਈ ਭਾਈ ਜੀ ਗੁਰੂ ਕੇ ਲੰਗਰਾਂ ਵਿੱਚ ਵੀ ਟਹਿਲ ਸੇਵਾ ਕਮਾਈ ਕਰਕੇ ਗੁਰੂ ਕਾ ਖੁਸ਼ਾ ਪ੍ਰਾਪਤ ਕਰਦੇ ਨੇ। ਗੁਰੂ ਕੀ ਹੀ ਕਿਰਪਾ ਵਰਤਦੀ ਹੈ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਸਹਿਬਾਨ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਾਰੇ ਬਖਸ਼ੇ ਨੇ। ਵਡਭਾਗਿਆ ਨੇ ਜਿੱਥੇ ਗੁਰੂ ਦੇ ਦੀਦਾਰ ਕੀਤੇ ਨੇ, ਉੱਥੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਅੱਜ ਜਿਸ ਵੇਲੇ ਸਤਿਗੁਰੂ ਜੀ ਤਖਤਾਂ ਤੇ ਪ੍ਰਕਾਸ਼ਮਾਨ ਹੋਏ, ਰੋਜ਼ਾਨਾ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੁੰਦੀ ਹੈ। ਅੱਜ ਦੇ ਅੰਮ੍ਰਿਤ ਬਚਨ, ਦਰਗਾਹੀ ਬੋਲ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 728 ਤੇ ਬਿਲਕੁਲ ਉੱਪਰ ਸ਼ਬਦ ਸੁਭਾਇਮਾਨ ਹੈ। ਸੋਹੀ ਰਾਗ ਦੀ ਆਰੰਭਤਾ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ
ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਸੇਤ ਰਚਿਓ ਜਗ ਸਾਗਰ ਕੋ ਸਭ ਖੰਡ ਪਖੰਡਨ ਸ਼ੋਰ ਸ਼ਰਬ ਕੀਰਤ ਗਾਏ ਸੁਣੈ ਪ੍ਰਭੂ ਕੀ ਤਨਹੰਗ ਤਜੀਐ ਲਖ ਰੰਗ ਸਹਬਾ ਰੰਕ ਧਣੀ ਦੁਖ ਪਾਰ ਪਰੈ ਅਵਲੋਕਤ ਹੈ ਨਿਜ ਰੂਪ ਅਜਾਬਾ ਦੇਵਨ ਦੇਵ ਸਦਾ ਪਦ ਸੇਵਾ ਹੋ ਜਾਹਰ ਪੀਰ ਗੁਰੂ ਜਗ ਬਾਬਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਇੱਕ ਓਅੰਕਾਰ ਸਤਨਾਮ ਇੱਕ ਦੁੱਤੀ ਪਰਮੇਸ਼ਰ ਹੈ। ਉਹ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਸਤ ਨਾਸ ਤੋਂ ਰਹਿਤ ਹੈ, ਵਾਸਤਕ ਵਿੱਚ ਹੈ, ਜੋ ਦਿਸ ਰਿਹਾ ਸੋ ਨਾਸਵੰਤ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਸਾਧੋ ਰਚਨਾ ਰਾਮ ਬਣਾਈ। ਇੱਕ ਬਿਣਸੈ ਇੱਕ ਅਸਥਰ ਮਨ ਅਚਰਜ ਲਖਿਓ ਨ ਜਾਈ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮੰਨਿਓ ਜਿਉ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ਜਣ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ। ਨਵੇਂ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੁਆਲੇ ਝਾਤ ਮਾਰੀਏ ਸਭ ਮਿਥਿਆ ਹੈ ਤੇ ਮਿਥਿਆ ਜਾਣ ਕੇ ਗਰੀਬ ਨਿਵਾਜ ਤੁਹਾਡੀ ਬਾਰਗਾਹ ਵਿੱਚ ਆ ਗਏ ਆ। ਤੁਸੀਂ ਤਾਂ ਜੁਗੋ ਜੁਗ ਅਟਾਲੋ, ਨਾਮ ਤੁਹਾਡਾ ਪ੍ਰਸਿੱਧ ਹੈ ਪ੍ਰਗਟ ਹੈ ਅਤੇ ਨਾਮ ਕਰਕੇ ਸਾਰੀ ਸ੍ਰਿਸ਼ਟੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ। ਇੱਕ ਕੇਵਲ ਤੂੰ ਹੈ, ਸਾਰਿਆਂ ਦਾ ਪ੍ਰਕਾਸ਼ ਰੂਪ ਹੈ ਕਰਤਾ, ਕੇਵਲ ਕਰਨ ਵਾਲਾ ਤੂੰ ਹੈ, ਪੁਰਖ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਨਿਰਭਉ ਡਰ ਤੋਂ ਰਹਿਤ ਹੈ ਸਭ ਸੰਸਾਰ ਦੇ ਅੰਦਰ ਜੀਵ ਭੈ ਦੇ ਅੰਦਰ ਨੇ। ਨਿਰਵੈਰ ਵੈਰ ਭਾਵ ਤੋਂ ਰਹਿ ਤੋ ਅਕਾਲ ਸਰੂਪ ਕੋਈ ਮੂਰਤੀ ਨਹੀਂ ਉੱਕਰੀ ਹੋਈ ਅਥਵਾ ਕਾਲ ਤੋਂ ਰਹਿ ਤੋ ਅਜੂਨੀ ਸੋ ਮੁਖ ਜਲੋ ਜਿਤ ਕੈ ਠਾਕੁਰ ਜੂਨੀ ਸਹਿ ਭੰਗ ਸੁਤੇ ਪ੍ਰਕਾਸ਼ ਹੋ ਗੁਰ ਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ। ਮੂਲ ਮੰਤਰ ਮਹਾਰਾਜ ਵਰਣਨ ਕਰਕੇ

ਗੁਰੂ ਸਵਾਰੀ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ। ਬਾਹਰਲੇ ਭਾਂਡੇ ਦਾ ਪਾਵਨ ਭਾਂਡੇ ਦਾ ਉਪਦੇਸ਼ ਦੇ ਕੇ, ਜਿਵੇਂ ਬਾਹਰਲਾ ਭਾਂਡਾ ਹੈ ਕੋਈ ਬਰਤਨ ਹੈ ਸਾਫ ਸੁਥਰੇ ਦੇ ਵਿੱਚ ਤਾਂ ਵਸਤੂ ਪੈ ਸਕਦੀ ਹੈ, ਵਾਸਤਕ ਵਿੱਚ ਵੇਖਿਆ ਜਾਵੇ ਭਾਂਡੇ ਕਈ ਤਰ੍ਹਾਂ ਦੇ ਨੇ, ਸਟੀਲ ਦੇ ਭਾਂਡੇ ਨੇ, ਕਹਿ ਦੇ ਭਾਂਡੇ ਨੇ, ਕਹਿ ਦਾ ਭਾਂਡਾ ਹੈ, ਕਿਹੋ ਜਿਹਾ ਭਾਂਡਾ ਹੈ, ਵੇਖਣ ਨੂੰ ਤਾਂ ਉਹਦੀ ਚਮਕ ਬਹੁਤ ਹੁੰਦੀ ਹੈ। ਜਿਵੇਂ ਜਿਵੇਂ ਉਹਨੂੰ ਮਾਂਜੀ ਜਾਈਏ ਤੇਵੇਂ ਤੇਵੇਂ ਉਸ ਬਰਤਨ ਭਾਂਡੇ ਵਿੱਚੋਂ ਕਾਲਖ ਨਿਕਲਦੀ ਜਾਂਦੀ ਹੈ, ਜਿਹਨੂੰ ਗਰੀਬ ਨਿਵਾਜ ਕਹਿੰਦੇ, ਉੱਜਲ ਕਹਿਹਾ ਚਿਲਕਣਾ, ਓਟ ਮਕਾਲੜੀ ਮਸ ਧੋਤਿਆਂ ਜੂਠ ਨਾ ਉੱਤਰ, ਜੇ ਸੌ ਧੋਵਣ ਤਿਸ ਭਾਵੇਂ ਸੌ ਵਾਰ ਲੱਖਾਂ ਵਾਰ ਧੋਤਾ ਜਾਵੇ, ਉਹ ਕੇਵਲ ਕਾਲੋਂ ਫਿਰ ਵੀ ਉਹਦੇ ਚੋਂ ਨਿਕਲਦੀ ਜਾਂਦੀ ਹੈ। ਜਿੱਥੇ ਇਹ ਕਹਿ ਦਾ ਭਾਂਡਾ ਹੈ, ਸਟੀਲ ਦੇ ਭਾਂਡੇ ਨੇ, ਹੋਰ ਕਈ ਤਰ੍ਹਾਂ ਦੇ ਬਰਤਨ ਨੇ, ਕਈਆਂ ਕੋਲ ਬਹੁਤ ਪਹੁੰਚ ਵਾਲਿਆਂ ਕੋਲ ਸੋਨੇ ਚਾਂਦੀ ਦੇ ਵੀ ਭਾਂਡੇ ਹੋਣਗੇ, ਪਰ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਲੋਹੇ ਦੇ ਭਾਂਡੇ ਨੂੰ ਮਹਾਨਤਾਈ ਦਿੱਤੀ ਹੈ। ਜਿਸ ਵੇਲੇ ਗਰੀਬ ਨਿਵਾਜ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹੈ, ਕੇਵਲ ਫਿਰ ਉੱਥੇ ਲੋਹੇ ਦਾ ਸਰਬ ਲੋਹ ਦਾ ਭਾਂਡਾ ਜਿਹੜਾ ਹੈ, ਮਹਾਰਾਜ ਨੇ ਉਹਨੂੰ ਹੀ ਵਰਤਣਾ ਕੀਤਾ ਤੇ ਲੋਹੇ ਦਾ ਹੀ ਜਿਹੜਾ ਖੰਡਾ ਉਹਦੇ ਵਿੱਚ ਫੇਰ ਕੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਸੀ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵੋ। ਚਾਹੇ ਸੋਨੇ ਦਾ ਭਾਂਡਾ ਹੋਵੇ, ਚਾਹੇ ਚਾਂਦੀ ਦਾ ਭਾਂਡਾ ਹੋਵੇ, ਅਗਰ ਲਿਬੜੇ ਹੋਏ ਭਾਂਡੇ ਵਿੱਚ, ਮੈਲੇ ਭਾਂਡੇ ਵਿੱਚ ਦੁੱਧ ਪੈ ਜਾਵੇ ਤਾਂ ਦੁੱਧ ਸਾਫ਼ ਨਹੀਂ ਰਹਿ ਸਕਦਾ, ਉਹ ਖਰਾਬ ਹੋ ਜਾਵੇਗਾ। ਦੁੱਧ ਦੀ ਬਾਤ ਤਾਂ ਇੱਕ ਪਾਸੇ ਹੈ, ਅਗਰ ਜੇ ਉਹਦੇ ਵਿੱਚ ਕੋਈ ਵੀ ਪਦਾਰਥ ਪਾਇਆ ਜਾਵੇ ਤੇ ਉਹਦੇ ਵਿੱਚੋਂ ਵੀ ਬਦਬੂ ਆ ਸਕਦੀ, ਕਿਉਂਕਿ ਭਾਂਡਾ ਮੈਲਾ ਹੈ। ਬਾਹਰਲੇ ਭਾਂਡੇ ਨੂੰ ਸਾਫ਼ ਕਰਕੇ ਵਸਤੂ ਪਾਈ ਹੋਈ ਕੁਝ ਸਮਾਂ ਟਿਕ ਸਕਦੀ ਹੈ, ਰਹਿ ਸਕਦੀ ਹੈ, ਤਾਂ ਗੁਰੂ ਨਾਨਕ ਮਹਾਰਾਜ ਜੀ ਕਿਰਪਾ ਕਰਦੇ, ਸਰੀਰ ਇੱਕ ਭਾਂਡਾ ਹੈ, ਤੇਰਾ ਹਿਰਦਾ ਰੂਪੀ ਭਾਂਡਾ ਹੈ, ਗੁਰੂ ਦੇ ਸ਼ਬਦ ਦੁਆਰੇ ਨੂੰ ਸਾਫ਼ ਕਰ। ਤਾਂ ਮਹਾਰਾਜ ਕਹਿੰਦੇ, ਜਦੋਂ ਗੁਰੂ ਦੇ ਉਪਦੇਸ਼ ਦੁਆਰੇ ਨੂੰ ਧੋਵੇਂਗਾ ਤਾਂ ਗੁਰੂ ਦੇ ਨਾਮ ਰੂਪੀ ਜਿਹੜਾ ਦੁੱਧ ਹੈ, ਸਤਿਗੁਰੂ ਜੀ ਦੇ ਨਾਮ ਰੂਪੀ ਦੁੱਧ ਹੈ, ਤੇਰੇ ਹਿਰਦੇ ਵਿੱਚ ਟਿਕ ਜਾਵੇਗਾ। ਜਿਵੇਂ ਸਿੱਧਾਂ ਨੇ ਮਹਾਰਾਜ ਨੂੰ ਸਵਾਲ ਕੀਤਾ ਸੀ, ਤੁਸਾਂ ਤਿਆ ਸਰੀਰ ਰੂਪੀ ਭਾਂਡਾ ਹੀ ਖਰਾਬ ਕਰ ਦਿੱਤਾ ਹੈ, ਪਹਿਲਾਂ ਤੁਸਾਂ ਨੇ ਉਦਾਸੀਆਂ ਮਹਾਤਮਾ ਵਾਲੇ ਕੱਪੜੇ ਪਾ ਕੇ ਪ੍ਰਚਾਰ ਕੀਤਾ, ਹੁਣ ਤੁਸੀਂ ਗ੍ਰਿਸਤੀ ਬਣ ਗਏ ਹੋ, ਗ੍ਰਿਸਤੀਆਂ ਦੇ ਸਰੀਰ ਰੂਪੀ ਭਾਂਡੇ ਨੂੰ ਨਕਾਰਦੇ ਸਨ, ਵੀ ਇਹ ਸਰੀਰ ਰੂਪੀ ਭਾਂਡੇ ਗ੍ਰਿਸਤੀਆਂ ਦੇ ਮੈਲੇ ਹੁੰਦੇ ਨੇ। ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਆ ਸੀ, ਜੇ ਤੁਸੀਂ ਗ੍ਰਿਸਤੀਆਂ ਦੇ ਸਰੀਰ ਰੂਪੀ ਭਾਂਡੇ ਨੂੰ ਮੈਲਾ ਹੀ ਜਾਣਦੇ ਹੋ ਤੇ ਫਿਰ ਉਹਨਾਂ ਦੇ ਘਰੋਂ ਟੁੱਕੜ ਮੰਗਣ ਕਿਉਂ ਜਾਂਦੇ ਹੋ। ਸਾਹਿਬਾਂ ਨੇ ਬੜੇ ਪਿਆਰੇ ਬੋਲ ਜਿਹੜੇ ਕਹੇ ਸਨ, ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲੀ ਵਾਰ ਦੀ ਪੌੜੀ ਵਿੱਚ ਕਲਮ ਬੰਦ ਕੀਤੇ ਨੇ, ਖਾਧੀ ਖੁਣਸ ਜੋਗੀਸਰਾਂ ਗੋਸ਼ਟ ਕਰਨ ਸਭੇ ਉੱਠ ਆਈ, ਪੁੱਛੇ ਜੋਗੀ ਭੰਗਰ ਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿਟਿਆ ਝਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨ ਆਈ, ਭੇਖ ਉਤਾਰ ਉਦਾਸ ਦਾ ਵੱਤ ਸੰਸਾਰੀ ਰੀਤ ਚਲਾਈ। ਤਾਂ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਬੁੱਧੀ ਰੂਪੀ ਮਾਂ, ਗੋਰਖ ਰੂਪੀ ਮਾਂ, ਜਿਹਨੇ ਤੈਨੂੰ ਹਿਰਦੇ ਰੂਪੀ ਭਾਂਡੇ ਧੋਣ ਦਾ ਵੱਲ ਨਹੀਂ ਸਿਖਾਇਆ, ਜਾਚ ਨਹੀਂ ਸਿਖਾਈ। ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਹੋ ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਸਤ ਛੱਡ ਫਿਰ ਉਹਨੂੰ ਕਰ ਮੰਗਣ ਜਾਈ, ਵਿਣ ਦਿੱਤੇ ਕਿਸ਼ ਹੱਥ ਨਾ ਆਈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਹੜੇ ਇਸ ਸਰੀਰ ਰੂਪੀ ਹਿਰਦੇ ਰੂਪੀ ਭਾਂਡੇ ਨੂੰ ਸਵਾਰਦੇ ਨੇ ਗੁਰੂ ਦੇ ਉਪਦੇਸ਼ ਦੁਆਰੇ, ਤਾਂ ਫਿਰ ਉਹ ਨਾਮ ਦੀ ਵਸਤੂ ਜਿਹੜੀ ਹੈ, ਨਾਮ ਰੂਪੀ ਦੁੱਧ ਜਿਹੜਾ ਹੈ, ਉਹਨਾਂ ਦੇ ਹਿਰਦੇ ਵਿੱਚ ਟਿਕ ਜਾਂਦਾ। ਦੁੱਧ ਨੂੰ ਜਮਾਉਣ ਵਾਸਤੇ, ਦਹੀਂ ਜਮਾਉਣ ਵਾਸਤੇ ਜਾਗ ਲਾਈ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ, ਦੁੱਧ ਕਰਮ ਫੁਨ ਸੁਰਤ ਸਮਾਇਨ,
ਹੋਏ ਨਿਰਾਸ ਜਵਾਬ। ਨਿਰਾਸ ਦਾ ਅਰਥ ਹੈ ਵਿਰਾਗ, ਨਿਰਾਸ ਦਾ ਅਰਥ ਹੈ ਤਿਆਗ, ਪਦਾਰਥਾਂ ਵਿੱਚ ਰਹਿੰਦਿਆਂ ਵਿਰਾਗ। ਜੋ ਉਪਦੇਸ਼ ਰੂਪੀ ਦੁੱਧ ਮਿਲਿਆ ਸੁਰਤ ਦੁਆਰੇ ਜਿਹੜਾ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਣਾ ਹੈ ਤਾਂ ਮਹਾਰਾਜ ਕਹਿੰਦੇ ਜਾਗ ਲਾਉਣਾ ਕਰ। ਜਦੋਂ ਦੁੱਧ ਜਾਗ ਲੱਗ ਜਾਂਦੀ, ਦਹੀਂ ਜੰਮ ਜਾਂਦਾ, ਫਿਰ ਉਹਨੂੰ ਰਿੜਕਿਆ ਜਾਂਦਾ ਹੈ। ਅਗਰ ਵਧੇਰੇ ਰਿੜਕਿਆ ਜਾਵੇ ਤਾਂ ਮੱਖਣ ਨਹੀਂ ਮਿਲਦਾ, ਵਿੱਚੇ ਘੁਲ ਜਾਂਦਾ ਹੈ। ਸਵਾਣੀਆਂ ਸਤਵੰਤੀਆਂ ਬੀਬੀਆਂ ਬਹੁਤ ਸਹਿਜ ਨਾਲ ਉਹਨੂੰ ਰਿੜਕਿਆ ਕਰਦੀਆਂ ਸਨ ਅਤੇ ਬੜੇ ਸਹਿਜੇ ਸਰਲ ਜੇ ਬਹੁਤਾ ਮੱਖਣ ਦਾ ਗੁੱਛਾ ਜਿਹੜਾ ਸੀ ਆ ਜਾਇਆ ਕਰਦਾ ਸੀ। ਇਸੇ ਤਰ੍ਹਾਂ ਜਦੋਂ ਨਾਮ ਰੂਪੀ ਤੱਤ ਲੈਣਾ ਹੈ ਤਾਂ ਮਹਾਰਾਜ ਕਹਿੰਦੇ ਇੱਥੇ ਜਲਦਬਾਜ਼ੀ ਕੋਈ ਨਹੀਂ ਹੈ, ਇੱਥੇ ਸਹਿਜ ਦੀ ਲੋੜ ਹੈ। ਜਿਹਨੂੰ ਗਰੀਬ ਨਿਵਾਜ ਕਹਿੰਦੇ ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਤਨ ਕਰ ਮਟੁਕੀ। ਇਹ ਸਰੀਰ ਜਿਹੜਾ ਤੇਰੀ ਮਾਟੀ ਹੈ, ਭਾਵ ਭਾਂਡਾ ਹੈ ਦੁੱਧ ਰਿੜਕਣ ਵਾਲਾ। ਤਨ ਕਰ ਮਟਕੀ ਮਨ ਮਾਹੇ ਬਲੋਈ, ਤੇ ਮਨ ਵਿੱਚ ਮਧਾਣੀ ਹੈ। ਸਰੀਰ ਭਾਂਡਾ ਹੈ ਤੇ ਮਨ ਮਧਾਣੀ ਹੈ। ਤਨ ਕਰ ਮਟਕੀ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ ਤੇ ਸ਼ਬਦ ਦੀ ਜਾਗ ਲੱਗੀ ਹੈ। ਤਨ ਕਰ ਮਟਕੀ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ, ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ। ਮਹਾਰਾਜ ਕਹਿੰਦੇ ਇਉਂ ਭਾਵ ਇਹਨੂੰ ਰਿੜਕਣਾ ਕਰ। ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਪ ਹੋ ਤਾਂ ਏਕੋ ਨਾਮਾ, ਅਵਰ ਨਰਾ ਫਲ ਕਾਮਾ, ਸਾਧ ਸੰਗਤ ਭਜ ਕੇਵਲ ਨਾਮ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਹਾਰਾਜ ਜੀ ਗਰੀਬ ਬਨਵਾਸ ਕਹਿੰਦੇ ਅਵਰ ਨਰਾ ਫਲ ਕਾਮਾ, ਭਾਈ ਹੋਰ ਜਿਹੜੇ ਕਰਮ ਨੇ ਨਾਮ ਤੋਂ ਬਿਨਾਂ ਉਹ ਸਾਰੇ ਬੇਅਰਥ ਨੇ। ਇਸ ਕਰਕੇ ਗਰੀਬ ਬਨਵਾਸ ਜੀ ਨੇ ਬਖਸ਼ਿਸ਼ ਕੀਤੀ ਹੈ, ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੇ ਗਤ ਪਾਵੈ, ਔਰ ਧਰਮ ਤਾਂ ਕੇ ਸਮ ਨਾਹਿਨ ਇਹ ਬਿਦ ਬੇਦ ਬਤਾਵੈ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ, ਰਸਨ ਰਮਤ ਸੁਣਤ ਸੁਖ ਸਰਵਣ, ਚਿਤ ਚੇਤੇ ਸੁਖ ਹੋਈ, ਕਹੋ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾ ਤਹ ਸੋਈ ਰਹਾਉ। ਇਹੋ ਮਨ ਈਟੀ ਹਾਥ ਕਰਾਹ, ਹੁਣ ਨੇਤਰੋ ਨੀ ਦਨ ਆਵੈ। ਮਨ ਦੀ ਭੜਕਣਾ ਹੈ ਨਾ, ਜਿਸ ਵੇਲੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਦੁੱਧ ਰਿੜਕਿਆ ਜਾਂਦਾ ਮਧਾਣੀ ਦੇ ਨਾਲ, ਉਹਨੂੰ ਇੱਕ ਨੇਤਰਾ ਪਾਇਆ ਜਾਂਦਾ ਹੈ। ਜਦੋਂ ਨੇਤਰਾ ਰੱਸੀ ਜਿਹੜੀ ਹੈ ਚਾਰ ਚੁਫੇਰੇ ਘੁਮਾਈ ਜਾਂਦੀ ਹੈ ਤੇ ਥੋੜੀਆਂ ਜਿਹੀਆਂ ਛੋਟੀਆਂ ਜਿਹੀਆਂ ਗੀਟੀਆਂ ਜਿਹੜੀਆਂ ਲੱਕੜ ਦੀਆਂ ਹੁੰਦੀਆਂ ਜਿਵੇਂ ਗੁੱਲੀ ਹੁੰਦੀ ਹੈ, ਉਹਨੂੰ ਪਾਇਆ ਜਾਂਦਾ। ਉਹ ਫੜ ਕੇ ਦੋਨੋਂ ਜਿਹੜੀਆਂ ਗੁੱਲੀਆਂ ਨੇ ਦੁੱਧ ਨੂੰ ਰਿੜਕਿਆ ਜਾਂਦਾ, ਮਧਾਣੀ ਜਿਹੜੀ ਹੈ ਉਹ ਦਹੀਂ ਵਿੱਚ ਚੱਲਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਵੇਂ ਉਹ ਗੁੱਲੀਆਂ ਜਿਹੜੀਆਂ ਨੇ ਲੱਕੜ ਦੀਆਂ ਪਕੜੀਆਂ ਜਾਂਦੀਆਂ ਨੇ, ਮਨ ਈਟੀ ਇਹ ਮਨ ਰੂਪੀ ਜਿਹੜੀਆਂ ਗੀਟੀਆਂ ਨੇ, ਮਹਾਰਾਜ ਕਹਿੰਦੇ ਮਨ ਨੂੰ ਪਕੜ ਲਾ, ਮਨ ਨੂੰ ਪਕੜ ਲਾ, ਗੁਰੂ ਅੱਗੇ ਅਰਦਾਸ ਕਰ ਮੇਰਾ ਮਨ ਵਸ ਆ ਜਾਵੇ। ਮਹਾਰਾਜ ਮੈਂ ਆਪਣੇ ਆਪ ਨਹੀਂ ਜੇ ਪਕੜ ਸਕਦਾ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਾਹਿਬ ਜੀ ਕਹਿੰਦੇ ਯਤਨ ਕਰ ਮਨ ਨੂੰ ਪਕੜ ਕੇ, ਬੁੱਧੀ ਰੂਪੀ ਹੱਥਾਂ ਨਾਲ ਮਨ ਰੂਪੀ ਗੀਟੀਆਂ ਨੂੰ ਪਕੜ ਕੇ ਤੇ ਰਿੜਕ, ਹੁਣ ਨੇਤਰੋਂ ਨੀਂਦ ਨਾ ਆਵੇ, ਤੇ ਇਉਂ ਨੇਤਰਾ ਘੁਮਾ ਤੇਰੇ ਅੱਖਾਂ ਵਿੱਚ, ਨੇਤਰਾਂ ਵਿੱਚ ਅਵਿਦਿਆ ਦੀ ਅਗਿਆਨ ਦੀ ਨੀਂਦ ਨਾ ਆਵੇ। ਅਗਰ ਜਿਸ ਵੇਲੇ ਰਿੜਕਦੇ ਹੋਏ ਨੇਤਰੇ ਨਾਲ ਧਿਆਨ ਨਾ ਦਿੱਤਾ ਜਾਵੇ, ਸਾਵਧਾਨੀ ਨਾ ਹੋਵੇ, ਤੇ ਸ਼ੁਲਕ ਐਸੀ ਵੱਜਦੀ ਹੁੰਦੀ ਸੀ, ਦੇਖੀਦਾ ਸੀ ਉਹ ਸਾਰੀ ਮਧਾਣੀ ਪਾਸੇ ਟੇਢੀ ਹੋ ਜਾਂਦੀ ਸੀ ਤੇ ਦਹੀਂ ਕਈ ਵਾਰ ਡੁੱਲ ਵੀ ਜਾਂਦਾ ਹੈ। ਮਹਾਰਾਜ ਕਹਿੰਦੇ ਸਾਵਧਾਨ ਹੋ ਕੇ ਇਕਾਗਰਤਾ ਦੇ ਨਾਲ ਅਵਿਦਿਆ ਰੂਪੀ ਨੀਂਦ ਨੂੰ ਦੂਰ ਕਰਕੇ ਤੇ ਰਿੜਕਣਾ ਕਰ, ਮਥਨਾ ਕਰ, ਤੇ ਜਦੋਂ ਮਥੇਗਾ ਤੇ ਕੀ ਹੋਵੇਗਾ, ਰਸਨਾ ਨਾਮ ਜਪੋ ਤਬ ਮਥੀਐ, ਰਸਨਾ ਦੁਆਰੇ ਜੋ ਨਾਮ ਜਪਣਾ ਰਿੜਕਣਾ ਹੈ, ਇਨ ਬਿਦ ਅੰਮ੍ਰਿਤ ਪਾਵੋ, ਇਸ ਵਿਧੀ ਦੇ ਨਾਲ ਤਤ ਸਿਧਾਂਤ ਅੰਮ੍ਰਿਤ ਜਿਹੜਾ ਹੈ ਉਹ ਤੇਰੇ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਜਾਵੇਗਾ, ਤੇਰੇ ਹਿਰਦੇ ਵਿੱਚੋਂ ਹੀ ਮੱਖਣ ਆ ਜਾਵੇਗਾ। ਸੰਤੋ ਮਾਖਣ ਖਾਇਆ ਛਾਸ ਪੀਆ ਸੰਸਾਰ, ਜਿਵੇਂ ਬੀਬੀ ਅਮਰੋ ਜੀ ਦੁੱਧ ਰਿੜਕਦਿਆਂ ਰਿੜਕਦਿਆਂ ਤਤ ਸਿਧਾਂਤ ਲੈਂਦੇ ਸਨ।
मन संपट जित सत सरनावन भावन पाती तृप्त कर। संपट हुंदा डब्बा, मन नूं संपट बना। तो महाराज कहिंदे सत दे सरोवर विच शनान कर, भावना दे पत्तर लेके ते गुरु की पूजा कर, गुरु प्रसन्न हो जाएगा। पूजा प्राण सेवक जे सेवे इन बिद साहिब रवत रह। सेवक बन के महाराज कहिंदे उहदी शब्द द्वारे उहदी पूजा कर, शब्द तो बिना पूजा नहीं है। भाव प्राण जिन्ना चिर तेरे शरीर विच श्वास चलते ने उन्ना चिर शब्द का अभ्यास ही गुरु की पूजा है। इन बिद साहिब रवत रह, जे इस विधि नाल महाराज जी कहिंदे तत् सिद्धांत नूं लवेगा तां प्राप्त हो सकदा है। कहे दे कहे कहे जाहवा तुम सारे अवर ना कोई, धन गरीब निवाज। गुरुदेव सच्चे पातशाह जी अंत विच कृपा करदे ने, गरीब निवाज कहण वाले जां हुण कह रहे ने जां अगे कहणगे संसार तों चले जाणगे, पर तुम सार अवर ना कोई, तुहाडे वर्गा होर कोई नहीं है, तुसी तां जुगो जुग अटालो। इउं कह लईए आद सच जुगाद सच है, पी सच नानक होसी पी सच।

ਰੂਪੀ ਭਾਂਡੇ ਨੂੰ ਧੋ, ਜਿਨ ਕੋ ਭਾਂਡੇ ਪਹਾਓ ਤਿੰਨਾ ਸਵਾਰਸੀ, ਸੁਖੀ ਕਰੇ ਪਸਾਓ ਦੁਖ ਵਸਾਰਸੀ, ਸਹਸਾ ਮੂਲੇ ਨਾਹੇ ਸਰਪਰ ਤਾਰਸੀ, ਤਿੰਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ, ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ, ਚਾਲੈ ਸਤਿਗੁਰ ਭਾਏ ਭਵੈ ਨਾ ਭੀਖਿਆ। ਸਤਿਗੁਰੂ ਜੀ ਰਹਿਮਤਾਂ ਕਰਨ, ਤਤ ਸਧਾਨ ਦੀ ਪ੍ਰਾਪਤੀ ਹੋ ਜਾਵੇ। ਆਓ ਰਲ ਮਿਲ ਕੇ ਰਸਨਾ ਦੁਆਰੇ ਸਿਰਫ 30 ਸਕਿੰਟ ਦਾ ਸਮਾਂ ਵਾਹਿਗੁਰੂ ਜਪੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ।

ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈ ਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ।

ਸਤਸੰਗ ਹੈ ਜੀ, ਬੋਲੋ ਜੀ। ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰਸੀ ਅਜੇ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਕਿਤ ਗੁਰ ਤੇ ਅਮਰਦਾਸ।

ਰਾਮਦਾਸ ਜੀ ਫਿਰ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕਿਆ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਾਵਤ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਨਿੜ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇ ਕੈਸਾ ਸਵਾਸਾ ਸਿੰਘ ਨਿਭਾਇਆ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭਾ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਹੈ ਜਿਤ ਆਮਣ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇਤ ਦੇਖਦੇ ਕਿ ਫਤਿਹ ਬ੍ਰਿਤ ਕੀ ਪਾਇਆ ਬੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਦੂਜੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸਾਹਿਤਾਜ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਉਡਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਰਾਸ ਇਹ ਗਰੀਬ ਨਵਾਜ ਦੀ ਆਦਿ ਜੀ ਦੇ ਚੰਨ ਕਾਮਨਾ ਚ ਅਰਦਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦਾ ਲੇਕਿਨ ਠਾਕ ਦਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਣੇ ਚਰਨਾਂ ਕਾਸ਼ਾ ਕੀ ਵਾਰਡ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਿਤਾਬ ਤਿਆਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸਰੋਤ ਕੇ ਸੱਚਖੰਡ ਕੁਰਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸੈਨਿਕ ਵਾਸਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਮਰ ਬੁੱਧੀ ਬਖਸ਼ਿਸ਼ ਕਰੋ ਵੀਰ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾ ਹੱਥਾਂ ਵਿੱਚੋਂ ਪਿੱਤਰ ਕਲਾਮ ਸ਼ਾਹਜੀ ਦੇ ਗਾਂ ਤਿਆਰ ਕੇ ਹਾਲ ਨਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਜਿਹਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ ਦੇ ਰੱਖਿਆ ਬਖਸ਼ਿਸ਼ ਕਰੋ ਜੀ ਜੀਵਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਤੁਰ ਸਿਆ ਪ੍ਰਵਾਨ ਕਰ ਦੀ ਜੀਵਨਵਾਜ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪੈਲੀਏ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਬਾਤ ਦਾ ਕਰੋ ਕਿਰਪਾ ਕਰੋ ਜੀਵਨਵਾਜ ਜੀ ਇਹ ਤਾਂ ਤਾਰ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲੈ ਖਿਲਾਓ ਸੰਗਤਾਂ ਦਾ ਦਰਜ ਇੱਥੇ ਫਿਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਵਿਵਾਹ ਕਿਰਪਾ ਕਰੋ ਦਾਤਾਰ ਜੀਓ ਖਾਲਸਾ ਪੰਥ ਸੇਵ ਕੌਮ ਨੂੰ ਏਕਤਾ ਸਵਾਗ ਪਿਆ ਆਦਿ ਬਖਸ਼ ਕਰਕੇ ਸਤ ਦਾਤ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਕਰ ਦਾਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਾਂ ਦੀ ਵਾਰਤਾ ਕਰੋ ਜੀ ਗੁਰੂ ਜੀ ਵਿਵਾਹ ਕਿਰਪਾ ਕਰੋ ਦੂਰ ਦਾ ਕਰਨ ਬੈਠੀਆਂ ਲਾਈਵ ਕਥਾ ਕੀ ਦੱਸਣ ਕਰੀਆਂ ਸਾਰੇ ਦਿਨ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਾਰਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਤਾਂ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਰਨਾਂ ਪ੍ਰਵਾਨ ਕਰੋ ਬਖਸ਼ਾ ਦੇ ਆਪਣੇ ਕਮਾਈਆਂ ਸਮਰ ਤੋਰੋ ਕਰ ਜੋ ਅੱਜ ਮੇਰੇ ਤਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੰਧਾਂ ਪੂਰੀਆਂ ਕਰੋ ਜੀ ਸਰ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਬਿਹਤਰ ਗੁਰਨਾਮੀ ਬਖਸ਼ ਕਰਕੇ ਬ੍ਰਹਮ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸ਼ੋਧ ਦੇ ਬਿੱਤ ਸਹਿਵਾਲਾਂ ਦੀ ਕਮਾਦਾ ਕਰਾਰ ਰਹਿੰਦੇ ਘਰ ਸਵਾਰ ਕੇ ਚੰਨਾ ਗੁਰਨਾਜ ਬਣਾਓ ਕਈ ਪਿਆਰੇ ਮੇਲੋ ਜਿਹੜਾ ਪਿਆਰ ਦਾ ਨਾਮ ਜਿਹੜਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਪ੍ਰਗਟ ਗੁਣਾ ਕੀਨੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਟਿ ਸ਼ਬਦ ਮਹਿਲੀ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਐਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉ ਤਰੇ ਪਾ ਜੋ ਸ਼ਰਦਾ ਕਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤਿਤ ਉਦਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਾਰੇ ਬਖਸ਼ੀ ਸਾਹਿਬ ਸਿੰਘ ਅਤੇ ਬੜੀ ਸ਼ਰਧਾ ਭਾਵਨਾ ਸਾਹਿਬ ਮਾਰੇ ਨਿੱਘੀ ਵਿੱਚ ਬੈਠ ਕੇ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸਪੂਰਨ ਪਾਠ ਵਾਹਿਗੁਰੂ ਨਿੱਘੀ ਗੁਰ ਤੇ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤੇ ਨੇ। ਫਿਰ ਸਾਧ ਸੰਗਤ ਜੀ ਮਾਰੇ ਬਖਸ਼ਿਸ਼ ਕੀਤੀ ਆਪ ਸੰਗਤਾਂ ਨੂੰ ਇਸ ਵਾਰ ਸਮਾਂ ਅੰਮ੍ਰਿਤ ਵੇਲੇ ਪਿੱਤਰ ਗੁਰਬਾਣੀ ਦੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਦਾ ਸੁਭਾਗ ਗੁਰੂ ਸਾਹਿਬ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਉਪਰੰਤ ਸਾਧ ਸੰਗਤ ਜੀ ਆਪਦੇ ਚਰਨਾਂ ਦੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਹੈ। ਅਰਦਾਸ ਆਦਿ ਭਰੀਆਂ ਪ੍ਰੰਤ ਮਾਰੇ ਬਖਸ਼ੇ ਪਿਤਰੂਨਾਮੇ ਸਰਵਣ ਕੀਤੇ ਨੇ। ਸਾਧ ਨੇ ਅਰਦਾਸ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ ਔਰ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਹੁਣ ਭਾਈ ਸਾਹਿਬ ਆਪ ਜੀ ਨੂੰ ਅੱਜ ਜੋ ਸਹਿਜ ਪਾਠ ਨੇ ਉਹ ਆਰੰਭ ਕਰਨਗੇ। ਆਪ ਸਰਵਣ ਕਰੋ। ਸਾਧ ਸੰਗਤ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ 13 April ਤੋਂ ਲੈ ਕੇ ਜੋ ਸ਼ੁਰੂ ਹੋਇਆ ਸਾਧ ਸੰਗਤ ਜੀ ਗੁਰੂ ਘਰ ਦੇ ਨਾਲ ਤੇ ਸਹੁਤ ਹਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਅੰਤ ਮਾਇਆ ਲੋੜ ਹੈ ਆਪ ਸੰਗਤਾਂ ਨੇ ਕਿਰਪਾ ਕੀਤੀ ਹੈ। ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਸਵਾਲ ਨੂੰ ਸਫਲ ਕਰਦੇ ਹੋ ਸਕਦੇ ਨੇ ਮਾਇਆ ਭੇਟਾ ਕੀ ਪਰਿਵਾਰ ਗੁਰੂ ਘਰ ਭੇਟਾ ਕੀਤੀ ਹੈ। ਸਾਧ ਸੰਗਤ ਜੀ ਆਪ ਵੱਡ ਭਾਗੇ ਹੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਆਪ ਸਰਵਣ ਕਰ ਰਹੇ ਹੋ ਸਰਬੱਤ ਦੇ ਭਲੇ ਵਾਸਤੇ ਇਹਨਾਂ ਦੇ ਵਾਸਤੇ ਜੋ ਸਾਧ ਸੰਗਤਾਂ ਘਰਾਂ 'ਚ ਬੈਠ ਕੇ ਪਾਠ ਕਰ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਸਾਰਾ ਜਿਹਾ ਪ੍ਰੋਗਰਾਮ ਨੂੰ ਸਾਂਝਾ ਕਰ ਲਓ। ਉਹਨਾਂ ਦਾ ਫੋਨ ਨੰਬਰ ਹੈ 408-712-4145। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਖਾਲਸਾ ਸਕੂਲ ਜਾਂ ਗੁਰੂ ਘਰ ਸਾਹਿਬ ਜੀ ਦਾ ਗੁਰੂ ਨਾਨਕ ਖਾਲਸਾ ਸਕੂਲ ਉਸਦਾ ਐਡਮਿਸ਼ਨ ਖੁੱਲ੍ਹ ਚੁੱਕਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਨਲਾਈਨ ਆਪਣਾ ਬੱਚੇ ਦਾ ਐਡਮਿਸ਼ਨ ਗੁਰੂ ਘਰ ਸਹਿਣ ਹੋਏ ਦੇ ਖਾਲਸਾ ਸਕੂਲ ਵਿੱਚ ਤੁਸੀਂ ਬੱਚੇ ਨੂੰ ਦਾਖਲ ਕਰਵਾ ਸਕਦੇ ਹੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਭਾਈ ਭੁਪਿੰਦਰ ਸਿੰਘ ਜੀ ਹਜ਼ੂਰਾਂ ਕੀ ਦਰਬਾਰ ਸਾਹਿਬ ਸਹਿਰ ਸਾਹਿਬ ਵਾਲੇ ਸਾਡੇ ਪਾਸ ਆ ਰਹੇ ਨੇ 2 August ਨੂੰ ਉਹਨਾਂ ਦਾ ਟਾਈਮ ਜਿਹੜਾ ਹੈ ਪਹਿਲਾਂ ਆਪ ਜੀ 11:30 ਦੱਸਦੇ ਰਹੇ ਹਨ ਲੇਕਿਨ ਹੁਣ ਟਾਈਮ ਜੋ ਬਦਲੀ ਹੋ ਗਿਆ ਉਹ ਹੈ 10:30 ਤੋਂ 11:30। ਸੋ ਭਾਈ ਭੁਪਿੰਦਰ ਸਿੰਘ ਦਾ ਟਾਈਮ ਹੋਏਗਾ 10:30 ਤੋਂ 11:30 ਆਪ ਸੰਗਤ ਦਰਸ਼ਨ ਦੇਣੇ ਨੇ। ਬਾਕੀ ਸਾਧ ਸੰਗਤ ਜੀ 7 ਤੋਂ ਲੈ ਕੇ 9 August ਤੱਕ ਸਾਡੇ ਪਾਸ ਆ ਰਹੇ ਨੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਾਡੇ ਪਾਸ ਆ ਰਹੇ ਨੇ 7, 8, 9 ਨੂੰ। ਸੰਗਤ ਨੂੰ ਬੇਨਤੀ ਹੈ ਕਿ 7 ਔਰ 8 ਨੂੰ ਕੀਰਤਨ ਕਰਨਗੇ 6 ਤੋਂ 9 ਸ਼ਾਮਾਂ ਨੂੰ ਅਤੇ ਐਤਵਾਰ ਨੂੰ ਕੀਰਤਨ ਕਰਨਗੇ ਸਾਧ ਸੰਗਤ ਜੀ 11 ਤੋਂ ਲੈ ਕੇ 2 ਵਜੇ ਤੱਕ। ਸਾਧ ਸੰਗਤ ਸੰਮੇਲਨ ਤੱਕ ਹਾਜ਼ਰੀ ਭਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 11 ਨੂੰ ਹੈ ਸੰਪੂਰਨਤਾ ਪੁਰਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸੰਪੂਰਨਤਾ ਪੁਰਬ 30 August ਨੂੰ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤ ਨੂੰ ਬੇਨਤੀ ਹੈ ਹਾਜ਼ਰੀਆਂ ਭਰੋ। ਮਹਾਨ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬਾਂ ਨੇ ਉਹਦਾ ਅਸੀਂ ਸਾਧਾਂ ਮੈਂ ਧੰਨਵਾਦ ਕਰੀਏ। ਸਾਧ ਸੰਗਤ ਜੀ 11 September ਤੋਂ ਲੈ ਕੇ 13 ਤੱਕ 31 ਰਾਗ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ, ਜੇ ਹਾਜ਼ਰੀਆਂ ਭਰੋ। 12 September ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜੋ ਮਹਾਨ ਬਖਸ਼ਿਸ਼ ਹੋਈ ਸਾਡੇ ਵਾਸਤੇ। ਸੋ ਸਾਧ ਸੰਗਤ ਜੀ 12 September ਨੂੰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸਾਨੂੰ ਹਾਜ਼ਰੀਆਂ ਭਰੋ। ਗੁਰੀਆਂ ਬਖਸ਼ੀਆਂ ਦਾ ਧੰਨਵਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 801 ਤੋਂ ਆਪਾਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 801 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹ ਕਿਉਂ ਮਿਲੀਐ ਪ੍ਰਭ ਅਬਨਾਸੀ ਤੋਹੇ ਕਰ ਕਿਰਪਾ ਮੋਹਿ ਮਾਰਗ ਪਾਵਹੂ ਸਾਧ ਸੰਗਤ ਕੈ ਅੰਚਲ ਲਾਵਹੂ ਕਿਉਂ ਤਰੀਐ ਬਿਖਿਆ ਸੰਸਾਰ ਸਤਿਗੁਰ ਬੋਹਿਥ ਪਾਵੈ ਪਾਰ ਰਹਾਉ ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹਿ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਯੰਗਾ ਆਮੈ ਪਚੇ ਦੀਪਕ ਦੇਖ ਪਤੰਗਾ ਸਗਲ ਸਿਗਾਰ ਕਰੇ ਨਹੀਂ ਪਾਵੈ ਜਾ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹਉ ਫਿਰੋਂ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸ ਮਹਿਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੂੰਗਾ ਮਨ ਮਹਿ ਬਿਸਮਾਦ ਆਨਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਨ ਲਾਗੈ ਜਪ ਅਲਖ ਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇ ਰਹਾਉ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੈ ਕਿੱਥੈ ਦੀ ਸਹਿਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰਹੂ ਬਸੁ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਈ ਰਹਾਉ ਪ੍ਰਭ ਚਿਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਚਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਯਾਨੜੀਏ ਕੈ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਬਿਲਾਵਲ ਮਹੱਲਾ ਪੰਜਵਾਂ ਬਿਖੈ ਬਨ ਫੀਕਾ ਤਿਆਗਰਿ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕ

ਕੋਈ ਪਾਏ ਜਤ ਕਤ ਜਤ ਤਤ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ ਅਨਿਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪਹਿ ਸੇਵਾ ਆਪ ਹੀ ਪੂਜਾਰੀ ਆਪ ਹੀ ਦੇਵਾ ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪ ਉਪਾਵਨ ਆਪ ਸਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵਿਭਉ ਆਪ ਹੀ ਚਰਨਾ ਰਹਾਉ ਆਪ ਹੀ ਮਸਟ ਆਪ ਹੀ ਬੁਲਣਾ ਆਪ ਹੀ ਅਛਲ ਨਾ ਜਾਈ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲ

ਕਿਲ ਬਿਖ ਕਾਟੈ ਭਜ ਗੁਰ ਕੇ ਚਰਨਾ ਰਹਾਉ। ਅਵਰ ਕਰਮ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਉਧਾਰ। ਸਿਮ੍ਰਿਤ ਸਾਸਤ੍ਰ ਵੇਦ ਵਿਚਾਰੇ, ਜਪੀਐ ਨਾਮ ਜਿਤ ਪਾਰ ਉਤਾਰੇ। ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ, ਸਾਧੂ ਧੂਰ ਮਿਲੈ ਨਿਸਤਰੀਐ। ਬਿਲਾਵਲ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੇ ਮਹਿਚੀਨਾ, ਸਗਲ ਮਨੋਰਥ ਪੂਰਨ ਆਸੀਨਾ। ਸੰਤ ਜਨਾ ਕਾ ਮੁਖ ਊਜਲ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ।

ਮਹ ਰਸਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈ ਐ ਮੀਤਾ ਚਰਨ ਕਮਲ ਸਿਉਂ ਲਾਈ ਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਭਾਗੀ ਸਾਧ ਸੰਗ ਰਾਮ ਮਹਿ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਕ ਨਾ ਵਿਸਰੋ।

ਘਰ ਚੌਥਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਣ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਣ ਸੁਮਤ ਜਿਤ ਪ੍ਰੀਤਮ ਪਾਵੋ ਰਹਾਉ ਐਸੀ ਕਿਰਪਾ ਕਰਹੋ ਪ੍ਰਭ ਮੇਰੇ ਹਰ ਨਾਨਕ ਬਿਸਰਨ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੁ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿ

ਮਹੱਲਾ ਪੰਜਵਾਂ ਮਮਤਾ ਮੋਹ ਧਰੂ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਛਿਜਿਤ ਬਿਕਾਰ ਕਰਤ ਔਧ ਫਾਹੀ ਫਾਥਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਮਹਾ ਬਿਖਮ ਸਾਗਰ ਅਤ ਭਾਰੀ ਉਦਰਹੋ ਸਾਧੂ ਸੰਗਰ ਵਾਲਾ ਰਹਾਓ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜੀਓ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ

ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸੁਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ।

ਊਟ ਸਿਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਉ। ਅਹੰਗ ਬੁੱਧ ਕੋ ਬਿਨਸਨਾ ਇਹ ਧੁਰ ਕੀ ਢਾਲ, ਬਹੁ ਜੋਨੀ ਜਨ ਮਹਿਮਰੈ ਵਿਖਿਆ ਬਿਕਰਾਲ। ਸਤ

ਬਿਲਾ ਬੁਲ ਮਹੱਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭੁ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੁਚੈ ਸਭ ਜੀਆ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ

ਆਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ।

ਬਿਲਾਵਲ ਮਹੱਲਾ ਪੰਜਵਾਂ ਮਿਰਤ ਹਸੈ ਸਿਰ ਉਪਰੇ ਪਸੂਆ ਨਹੀਂ ਬੁਝੈ ਬਾਦ ਸਾਧ ਅਹੰਕਾਰ ਮਹਿ ਮਰਨਾ ਨਹੀਂ ਸੂਝੈ ਸਤਿਗੁਰ ਸੇਵੋ ਆਪਣਾ ਕਾਹੇ ਫਿਰ ਹੋ ਅਭਾਗੇ ਦੇਖ ਕੁਸੁੰਬਾ ਰੰਗੁਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਉ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕੇ ਕੀਐ ਸ਼ਰਮ ਕਰੈ ਤੇ ਬੈਰ ਵਿਰੋਧੀ ਅੰਤਕਾਲ ਭਜ ਜਾਹੇਗੇ ਕਾਹੇ ਜਲਹੁ ਕਰੋਧੀ ਦਾਸ ਰੇਨ ਸੋਈ ਹੋਆ ਜਿਸ ਮਸਤਕ ਕਰਮਾ ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਣਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ

ਅਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ਮਿਲਤ ਸੰਗ ਸਭ ਭ੍ਰਮ ਮਿਟੇ।

ਬਿਲਾਵਲ ਮਹੱਲਾ ਪੰਜਵਾਂ, ਕੀਤਾ ਲੋੜ ਹੈ ਸੋ ਕਰਹਿ, ਤੁਝ ਬਿਨ ਕਿਛ ਨਾਹੇ। ਪ੍ਰਤਾਪ ਤੁਮਾਰਾ ਦੇਖ ਕੈ ਜਮਦੂਤ ਛੱਡ ਜਾਹੇ, ਤੁਮਰੀ ਕਿਰਪਾ ਤੇ ਛੁੱਟੀ ਹੈ ਬਿਨ ਸਹਿ ਅੰਗਮੇਵ, ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ। ਖੋਜਤ ਖੋਜਤ ਖੋਜਿਆ ਨਾਮੈ ਬਿਨ ਕੂਰ, ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ, ਜਿਤ ਜਿਤ ਲਾਭੋ ਤਿਤ ਤਿਤ ਲੱਗਹਿ ਸਿਆਨਪ ਸਭ ਜਾਲੀ, ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ, ਸਭ ਕਿਛ ਤੁਮ ਤੇ ਮੰਗਣਾ ਵਡਭਾਗੀ ਪਾਏ, ਨਾਨਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ। ਬਿਲਾਵਲ ਮਹੱਲਾ ਪੰਜਵਾਂ, ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ, ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ, ਮੰਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ, ਰਹਾਉ ਹਰ ਰਸ ਚਾਖਤ ਤ੍ਰਾਪਿਆ ਮਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਆਪਾਂ ਦੋ ਦਿਨ ਬਾਅਦ ਮੈਂ ਸੁਣਿਆ ਕੋਵਿਡ ਜਿੰਦਾ ਬੰਦ ਕਰ ਆਪਣੇ ਚਲਾ ਦੋ ਕਿਲੋ ਬਣਾਇਆ।

0: ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮ ਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਇਫ ਦ ਗੋਡ ਇਜ ਕਾਇੰਡ ਹੀ ਬਲੈਸਿਸ ਆਲ ਕਾਇੰਡ ਆਫ ਹੈਪੀਨੈਸ। ਬੜੇ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਟ ਅ ਵੈਰੀ ਆਸਪੀਸ਼ੀਅਸ ਓਕੇਜ਼ਨ ਆਈ ਐਮ ਸੇਇੰਗ ਦ ਗ੍ਰੀਟਿੰਗ ਦੈਟ ਵੀ ਡੂ ਇਨ ਦ ਸਿੱਖ ਗੁਰਦੁਆਰਾਸ ਆਲ ਓਵਰ ਦ ਵਰਲਡ। ਦੈਟਸ ਕਾਲਡ ਐਸ ਸਤਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਨਸ ਦ ਵਿਕਟਰੀ ਆਫ ਮਾਇੰਡ ਇਸ given to me by my God, the happiness is and everything, and it belongs to Him. So, aao phir aap apne sanje kariye ji, Waheguru ji ka khalsa, Waheguru ji ki fateh. Te dono hi tarah main chalanga, Punjabi ch vi te English vi naal interpret kar kar kari jana sara kuch.

ਤਾਂ ਕਿ ਜਿਹੜੇ ਸੁਭਾਗ ਜੋੜੀ ਹੈ ਉਹਨਾਂ ਨੂੰ ਵੀ ਅਤੇ ਨਾਲ ਉਹਨਾਂ ਦੇ ਨਾਲ ਆਏ ਜਿਹੜੇ ਗੈਸਟ ਨੇ ਨੌਨ ਪੰਜਾਬੀ ਸਪੀਕਰ ਉਹਨਾਂ ਨੂੰ ਵੀ ਪਤਾ ਲੱਗੇ ਵੀ ਕੀ ਹੋ ਰਿਹਾ। ਹਾਂਜੀ, ਉਹ ਵੀ ਇੰਜੋਏ ਕਰ ਸਕਣ। ਸੋ ਮੈਂ ਕੋਸ਼ਿਸ਼ ਕਰਾਂਗਾ ਗੁਰੂ ਦੀ ਕਿਰਪਾ ਨਾਲ ਜਿੰਨਾ ਵੱਧ ਤੋਂ ਵੱਧ ਇਹਨਾਂ ਨੂੰ ਵੀ ਹੈਲਪ ਕਰਨ ਦੀ। ਅਤੇ ਇਹ ਮੈਨੂੰ ਸੇਵਾ ਮੈਨੂੰ ਦਿੱਤੀ ਆਪਣੇ। ਸੋ ਪੰਜਾਬੀ 'ਚ ਦੱਸਦਿਆਂ ਕਿ ਥੋੜ੍ਹੇ ਮਿੰਟਾਂ 'ਚ ਆਪਾਂ ਅਨੰਤ ਕਾਲ ਦੀ ਰਸਮ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਕਾਕੇ ਦਾ ਨਾਂ ਹੈ ਜੀ ਰੋਬਰਟ ਡੀਜ਼ਨਟੌਰ, ਸਪੁੱਤਰ ਹੈ ਜੀ ਉਹ ਮਿਸਟਰ ਬੌਬ ਡੀਜ਼ਨਟੌਰ, ਅਤੇ ਡਾਇਨਾ ਮਿਸਿਸ ਡਾਇਨਾ ਟੌਰ ਦਾ, ਅਤੇ ਬੱਚੀ ਹੈ ਸੁਖਮਨੀ ਕੌਰ, ਸਪੁੱਤਰੀ ਸਰਦਾਰ ਗੁਰਦੀਪ ਸਿੰਘ ਕੁਲਾਰ, ਅਤੇ ਬੀਬੀ ਕਿਰਨਜੀਤ ਕੌਰ। ਉਸ ਦੇ ਵਿੱਚ ਕੁਝ ਹਿੱਸੇ ਨੇ ਜੋ ਆਪਾਂ ਸਾਰੇ ਜਾਣਦੇ ਹਾਂ, ਪਰ ਜਲਦੀ ਜਲਦੀ ਦੱਸਦੇ ਹਾਂ। ਪਹਿਲਾਂ ਸ਼ਬਦ ਦਾ ਕੀਰਤਨ ਹੋ ਗਿਆ, ਕੀਤਾ ਲੋੜੀ ਕੰਮ ਸਾਰ ਪਿਆ ਆਖੀਏ, ਫਿਰ ਅਰਦਾਸ ਹੋਵੇਗੀ, ਫਿਰ ਹੁਕਮਨਾਮਾ, ਹੁਕਮਨਾਮੇ ਦੇ ਨਾਲ ਪੱਲਾ, ਪੱਲੇ ਦੇ ਨਾਲ ਫਿਰ ਹੋਵੇਗੇ ਜੀ ਲਾਵਾਂ ਦਾ ਹਿੱਸਾ, ਅਤੇ ਲਾਵਾਂ ਦੇ ਨਾਲ ਫਿਰ ਫੇਰੇ, ਅਤੇ ਬਾਕੀ ਥੋੜ੍ਹਾ ਕੀਰਤਨ ਹੋਰ ਬਾਅਦ 'ਚ, ਫਿਰ ਅਰਦਾਸ ਅਤੇ ਸਮਾਪਤੀ। ਹੁਣ ਮੈਂ ਇੰਗਲਿਸ਼ ਵਿੱਚ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ ਸਾਰਾ ਕੁਝ, ਤਾਂ ਕਿ ਉਹ ਵੀ ਇੰਜੋਏ ਕਰ ਸਕਣ। ਸੋ ਇਨ ਏ ਫਿਊ ਮਿਨਟਸ ਵੀ ਆਰ ਗੋਇੰਗ ਟੂ ਸਟਾਰਟ ਦਾ ਮੈਰਿਜ ਸੈਰੀਮਨੀ ਆਫ ਰੋਬਰਟ ਡੀਜ਼ਨਟੌਰ ਵਿਦ ਸੁਖਮਨੀ ਕੌਰ। ਰੋਬਰਟ ਡੀਜ਼ਨਟੌਰ ਇਜ ਸਨ ਆਫ ਮਿਸਟਰ ਬੌਬ ਡੀਜ਼ਨਟੌਰ ਐਂਡ ਮਿਸਿਸ ਡਾਇਨਾ ਟੌਰ, ਐਂਡ ਦ ਬ੍ਰਾਈਡਸ ਨੇਮ ਇਜ ਸੁਖਮਨੀ ਕੌਰ, ਸ਼ੀ ਇਜ ਡਾਟਰ ਆਫ ਸਰਦਾਰ ਗੁਰਦੀਪ ਸਿੰਘ ਕੁਲਾਰ ਐਂਡ ਬੀਬੀ ਮਿਸਿਸ ਕਿਰਨਜੀਤ ਕੌਰ। ਸੈਰੇਮਨੀ ਹੈਜ਼ ਕਪਲ ਆਫ ਪਾਰਟਸ। ਬਿਫੋਰ ਵੀ ਸਟਾਰਟ ਦ ਸੈਰੇਮਨੀ, ਸਮ ਆਫ ਦ ਪ੍ਰੋਟੋਕੋਲਸ। ਨੰਬਰ 1 ਪ੍ਰੋਟੋਕੋਲ ਇਨ ਦ ਸਿੱਖ ਗੁਰਦੁਆਰਾਜ਼ ਆਲ ਓਵਰ ਦ ਵਰਲਡ, ਕੀਪ ਯੂਰ ਹੈਡ ਕਵਰਡ ਕੰਪਲੀਟਲੀ ਆਲ ਦ ਟਾਈਮ ਡਿਊਰਿੰਗ ਦ ਕਨਗ੍ਰੀਗੇਸ਼ਨ, ਔਰ ਐਨੀ ਟਾਈਮ ਯੂ ਆਰ ਇਨਸਾਈਡ ਦ ਕਨਗ੍ਰੀਗੇਸ਼ਨ ਹਾਲ। Number 1 protocol. Number 2, we do not clap at all in the good inside the service halls, the congregation halls, any time, not even during the marriage time. Number 3, we do not wave the money or the flowers around the neck of the couple. So I hope you will not mind that, because we have to follow that. We are doing all the ceremony according to Sikh Mahat Rahat Maryada, given to us throughout the world. It's the same. So the Maryada has these parts. The ceremony has the parts. First part is singing of the holy hymn by our singing group. His name is by Lakhan Singh and Kirtan Jatha, we call it. They will be singing the holy hymn Kita Lodiya Kam Swar Pya Ki Kali Deswar Satguru Sasa Kiye. After that is complete, we will have Ardas, or the prayer, in which the lucky couple and their mom and dad from each side will stand. Rest of the congregation will stay seated as you are sitting very nicely and quietly. I appreciate that part, because we need concentration, concentration. That would help you to enjoy us, and for us would help us to conduct the ceremony correctly. So after Ardas, or the prayer in which the couple and the parents participated, we will have the Hokamnama from Guru Granth Sahib. What is Hukamnama? Hukamnama is reciting a stanza of Gurbani at random from Guru Granth Sahib, that we do to ask the blessing of God, of Vaheguru, to start the ceremony. After Hukamnama, we will do the Palla ceremony, in which we will ask bride's dad to
get hold of the long piece of scarf that he has around his neck or on the shoulder. That's a marriage scarf. He will get hold of one end of that and give to his daughter. That's the pala ceremony. But in the meantime, I request that both the groom and the bride, they have to hold pala from each end throughout the ceremony. Sometimes the groom side, they forget. I remind them, but I tell them before we start even. Throughout the ceremony, you will be holding it out your end, nicely and quietly and tightly. After pala ceremony, we will start the actual part of the marriage. That's called the lama part. It has four segments and four stanzas to recite at one time each. First, we'll start with the Pehri Lam, the first one, I mean. And the couple would be listening very nicely and focusing on listening to that part. And as you hear Guru Nanak Sahib's name the second time, that's a gesture for you, the hint for you to bow to Guru Nanak Sahib and then start your first round or the first parikarma, we call it, with the Robert leading the first round or the first parikarma. He will be leading throughout the ceremony, and Sukmani Kaur will be walking behind him. And when you go back, you bow to Guru Granth Sahib and sit down and then start listening to the second one. But I'm sorry, I forgot to ask you, would you be sitting when you are listening to Gurbani, or you want to sitting? That's good. Both are right for the rest of the people or the congregation. Both are right. They can listen to Gurbani by sitting during the Lama part, or they can stand. Both are good, according to Rath Murjada. I'm not getting complete focus yet from the first group here. I'm sorry, because that would help the couple if we are not talking. So there are four karmas, and I would help the couple during that part in moving around, sitting, standing, all that part, so that they feel happy and enjoy the ceremony themselves also. After four parikarma or four lamas are done, then we will have few more hymns to sing. That after that we will have the ardas, in which everybody will stand. And after ardas, we will have the hokam nama again to conclude the ceremony. And then we will honor the couple, and we will distribute the kraprasad or sweet pudding, you call it. And then all things will be done, except anybody wants to come and congratulate the couple. So let's start the ceremony with the singing of the holy hymn, Kita Rodiya Kam Swarpa Kyaar Deshwar Satguru Sasakhiya. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ।

ਜੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਦਿਨ ਸਤਿਗੁਰ ਸੁਖ ਕਦੇ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨੌ ਵੇ ਉਲਟੇ ਉਹਦਾ ਪਾਲਾ ਸੈਰੇਮਨੀ ਪੱਲੇ ਦੀ ਰਸਮ ਕੀਤੀ ਜਾਏ ਜੀ। ਗੁਰਦੀਪ ਸਿੰਘ ਕੁਲਾਰ ਜੀ ਨੂੰ ਬੇਨਤੀ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਉਹਨਾਂ ਨੂੰ ਦੱਸਿਆ ਫਿਰ ਸੋ ਕਿ ਕਿਸ ਤਰ੍ਹਾਂ ਕਰਨਾ, ਉਹਨੇ ਪਹਿਲੀ ਰਾਮ ਦੇ ਅਤੇ ਫਿਰ ਦੂਜੀ, ਤੀਜੀ, ਚੌਥੀ। ਸੋ ਵੀ ਆਰ ਗੋਇੰਗ ਟੂ ਸਟਾਰਟ ਦਾ ਲਾਵਾਂ ਪਾਰਟ। ਈਚ ਲਾਮ ਵਿਲ ਬੀ ਰਿਸਾਈਟਿਡ ਵਨ ਐਟ ਏ ਟਾਈਮ। ਆਮ ਟੈਲਿੰਗ ਦ ਕਪਲ ਐਂਡ ਐਜ ਯੂ ਹੀਅਰ ਦ ਲਾਸਟ ਟੂ ਲਾਈਨਸ ਯੂ ਵਿਲ ਹੀਅਰ ਨਾਨਕ ਨੇਮ ਸੈਕਿੰਡ ਟਾਈਮ। That's the indication for you to bow to Guru Granth Sahib and then start your first prikarma or the first round, and then go back and take the round, complete the round, go back and bow to Guru Granth Sahib. Sit down like you are sitting now to listen to the second Lama's recitation. Like the, then the third, the fourth, I will help you with throughout the Lama part completely. So feel comfortable and happy. So let's start, and you will be keeping your right shoulders toward this side with Robert always leading the ceremony. So let's start that. Vaheguru Ji Ka Khalsa, Vaheguru Ji Fateh Ji.

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਤਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਰ ਨੋ ਨਿਦਾਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿੱਤਿਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨਣੀਵਾਂ, ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ, ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਗੁਰੂ ਗਰੀਬ ਨਿਵਾਸ ਸਾਹਿਬ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਕਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ ਨਿਮਖੇ ਇੱਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਦੇ ਮਾਂ ਵਾਕਾਂ ਅਨੁਸਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕੀਤੀ, ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਰੌਬਰਟ ਡੀਜ਼ਨਡੋਰਫ, ਸੁਪੁੱਤਰ ਬੌਬ ਡੀਜ਼ਨਡੋਰਫ, ਡਾਇਨਾ ਟਰੋਟਾ ਅਤੇ ਬੱਚੀ ਸੁਖਮਨੀ ਕੌਰ, ਸੁਪੁੱਤਰੀ ਗੁਰਦੀਪਕ ਸਿੰਘ ਕੁਲਾਰ, ਬੀਬੀ ਕਿਰਨਜੀਤ ਕੌਰ ਕੁਲਾਰ, ਸੱਚੇ ਪਾਤਸ਼ਾਹ ਜੀ, ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਗਰੀਬ ਨਿਵਾਜ, ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਦੇ ਨੇ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣੇ, ਸੱਚੇ ਪਾਤਸ਼ਾਹ ਜੀ ਗ੍ਰਿਸ਼ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਆਪ ਮਾਰਗ ਦਰਸ਼ਨ ਕਰਨਾ, ਆਪਣੇ ਚਰਨਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨਾ, ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਸੇਵਕਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀ ਆਪਣੇ ਦਰ ਤੇ ਕਬੂਲ ਕਰ ਲੈਣੀਆਂ ਗਰੀਬ ਨਿਵਾਜ, ਇਸ ਵਕਤ ਖੁਸ਼ੀਆਂ ਮੌਕੇ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕਰਨੇ, ਲੋਕ ਪ੍ਰਲੋਕ ਵਿੱਚ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ, ਕਿਰਪਾ ਕਰੋ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਦਰ ਆਇਆਂ ਦੀ ਲਾਜ ਰੱਖਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਗੈ ਸੁਖ ਮੇਰੇ ਮੀਤਾ, ਆਸ਼ੇ ਆਨੰਦ ਪਾਪ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ, ਬੜੇ ਹੀ ਖੁਸ਼ੀਆਂ ਤੇ ਉਮੰਗਾਂ ਭਰੇ ਸਮੇਂ ਤੇ ਭਰ ਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਖੁਸ਼ੀ ਭਰੇ ਮੌਕੇ ਤੇ ਜਦੋਂ ਰੌਬਰਟ ਡੀਜ਼ਨ ਟੋਰਫ ਤੇ ਬੱਚੀ ਸੁਖਮਨੀ ਕੌਰ ਜੀ ਦੇ ਆਨੰਦ ਕਾਰਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਰ ਬਖਸ਼ ਦੁਆਰਾ ਨਿਰਵਿਘਨਤਾ ਸਹਿਜ ਸੰਪੂਰਨ ਹੋਏ ਨੇ, ਉਸ ਖੁਸ਼ੀ ਭਰੇ ਮੌਕੇ ਤੇ ਉਹਨਾਂ ਨੂੰ, ਮੈਂ ਦੋਨਾਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ, ਸਮੂਹ ਦੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਗੁਰੂ ਪਾਸ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜੀਵੇ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ ਤੇ ਅਕਾਲ ਪੁਰਖ ਉਹਨਾਂ ਨੂੰ ਵਿਆਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਬਖਸ਼ਦਾ ਰਹੇ। ਹੁਣ ਮੈਂ ਇੰਗਲਿਸ਼ ਵਿੱਚ ਕਰ ਲਵਾਂ। ਇਟਸ ਵੈਰੀ ਆਸਪੀਸ਼ੀਅਸ ਕੁਐਸਚਨ ਵੈਨ ਦ ਮੈਰਿਜ ਸੈਰੇਮਨੀ ਆਫ ਰੌਬਰਟ ਡੀਜ਼ਨ ਟੋਰਫ ਐਂਡ ਸੁਖਮਨੀ ਕੌਰ ਵਾਜ ਕੰਪਲੀਟਡ ਵਿਦ ਦ ਬਲੈਸਿੰਗ ਆਫ ਵਾਹਿਗੁਰੂ ਐਂਡ ਇਟਸ ਅ ਸੋ ਹੈਪੀ ਮੂਮੈਂਟ ਦੈਟ ਆਈ ਕੰਗ੍ਰੈਚੁਲੇਟ ਦ ਲੱਕੀ ਕਪਲ, ਦੇਅਰ ਪੇਰੈਂਟਸ ਔਨ ਬੋਥ ਸਾਈਡਸ, ਦੇਅਰ ਰਿਲੇਟਿਵਸ, ਫਰੈਂਡਸ, ਐਂਡ ਆਲਸੋ ਆਈ ਪ੍ਰੇ ਟੂ ਵਾਹਿਗੁਰੂ, ਟੂ ਗੋਡ, ਟੂ ਗਿਵ ਦੈਮ ਏ ਵੈਰੀ ਵੈਰੀ ਹੈਪੀ ਮੈਰਿਡ ਲਾਈਫ, ਲਿਵਿੰਗ ਟੂਗੈਦਰ ਫਾਰ ਐਵਰ। ਐਂਡ ਆਲਸੋ ਆਈ ਐਮ ਗੋਇੰਗ ਟੂ ਗੋ ਫਰਦਰ ਐਂਡ ਅਡਰੈਸ ਐਂਡ ਟਾਕ ਟੂ ਦ ਮੈਰਿਡ ਕਪਲ। ਨਾਓ ਯੂ ਬੋਥ ਹੈਵ ਟੇਕਨ ਦ ਵਾਓ ਬਾਈ ਟੇਕਿੰਗ ਦੋਜ਼ ਫੋਰ ਰਾਊਂਡਸ ਅਰਾਊਂਡ ਗੁਰੂ ਗ੍ਰੰਥ ਸਾਹਿਬ ਵਿਦਆਊਟ ਸਪੀਕਿੰਗ ਟੂ ਸਟੇ ਟੂਗੈਦਰ ਇਨ ਦਿਸ ਲਾਈਫ ਥਰੋ ਥਿਕ ਐਂਡ ਥਿਨ। ਮੇਕ ਸ਼ੋਰ ਯੂ ਰਿਮੈਂਬਰ ਦੈਟ ਪਾਰਟ ਐਂਡ ਇਨ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ ਐਂਡ ਇਨ ਦ ਕੰਗ੍ਰੈਗ੍ਰੇਸ਼ਨ। ਸੋ ਹੋਪ ਗੋਡ ਵਿਲ ਬਲੈਸ ਯੂ ਵਿਦ ਆਲ ਦ ਹੈਪੀਨੈਸ ਆਫ ਅ ਮੈਰਿਡ ਲਾਈਫ ਐਂਡ ਯੂ ਹੈਵ ਨਾਓ ਯੂਅਰ responsibility doubled. You have responsibility to serve and support your family side, your mom, dad and other relatives, but you have the second responsibility of doing the same thing for your spouse at the same time. So before I go further, I would like honor the couple as we have the custom in Sikh Rudras Energy. I request Paisa Pai Namaneet Singh Ji to perform that honoring. Can the couple stand to receive the honor scarf, please? We call it rope house, the best honor that we provide in the Sikh Gurdwaras all over the world.

So I am thankful to Bhai Shapal and Manish Singh Ji to do this seva. Hun main thoda Punjabi ch, I will speak a few words in Punjabi. Dhanwad karne so let me do thanks in Punjabi. I'm thankful to our Kirtani Jatha, Bhai Shapal Dakhan Singh Ji, and his Kirtani Jatha for performing the Kirtan. Sorry, I have to go back to Punjabi. So, Bhai Shapal Dakhan Singh Ji, they were the Jathe da Kirtan karne Gurbani da. Hardik Hardik Dhanwad. Jo na Tokwa Kirtan Kita, Marjade Dimsar. Now, ਧੰਨਵਾਦ ਭਾਈ ਸਾਹਿਬ ਨਾਮਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਗੁਰਬਾਣੀ ਸਾਨੂੰ ਸਰਵਣ ਕੁਆਈ ਨਾਲ ਬਾਕੀ ਪ੍ਰੋਗਰਾਮ ਸਾਰਾ ਅਸੀਂ ਮਰਿਆਦਾ ਦਾ ਅਰਦਾਸ ਅਤੇ ਸਾਰਾ ਕੁਛ ਉਹਨਾਂ ਨੇ ਕੀਤਾ ਧੰਨਵਾਦ ਹੈ ਇੱਥੇ ਸਾਡੇ ਆਟੋਵਿਜ਼ਨ ਰੂਮ ਦਾ ਜਿਹੜੇ ਸਾਰਾ ਪ੍ਰੋਗਰਾਮ ਦਿਖਾ ਰਹੇ ਸੀ ਸਾਨੂੰ ਸਕਰੀਨਾਂ 'ਤੇ ਧੰਨਵਾਦ ਸਾਡੇ ਦੋ ਕਮੇਟੀ ਮੈਂਬਰਾਂ ਦਾ ਜਿਹੜੇ ਪਰਿਵਾਰ ਦੇ ਨਾਲ ਪਹਿਲਾਂ ਹੀ ਜੋ ਪ੍ਰੋਗਰਾਮ ਕਰਨੇ ਹੁੰਦੇ ਪ੍ਰਬੰਧ ਕਰਨਾ ਹੁੰਦਾ ਉਸ ਦੇ ਵਿੱਚ ਦੋ ਹਫ਼ਤੇ ਪਹਿਲਾਂ ਜੁੜ ਜਾਂਦੇ ਨੇ ਸਰਦਾਰ ਸੋਹਣ ਸਿੰਘ ਸਰੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ ਧੰਨਵਾਦ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਦਾ ਵੀ ਜੋ ਸਾਰਾ ਪ੍ਰੋਗਰਾਮ ਆਪ ਦੇਖਦੇ ਸਾਰਾ ਠੀਕ ਹੋਵੇ ਅਤੇ ਧੰਨਵਾਦ ਹੈ ਇੱਥੇ ਸਾਡੇ ਪ੍ਰੀ ਕਾਉਂਸਲਿੰਗ ਟੀਮ ਦਾ ਵੀ ਜਿਹੜੇ ਕਈ ਚਿਰ ਪਹਿਲਾਂ ਹੀ ਬੱਚਿਆਂ ਨੂੰ ਦੱਸ ਦਿੰਦੇ ਨੇ ਉਹ ਬੱਚੇ ਇੰਟਰਨੈਸ਼ਨਲੀ ਸਾਡਾ ਪ੍ਰੋਗਰਾਮ ਉਹ ਫਰੀ ਕਾਉਂਸਲਿੰਗ ਦਾ ਆਪ ਨੂੰ ਸਭ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਹੁੰਦਾ ਜੀ 3 ਵਜੇ ਸਟਾਰਟ ਹੁੰਦਾ ਜ਼ੂਮ 'ਤੇ ਵੀ ਉਹ ਕੋਈ ਵਰਲਡ ਵਾਈਡ ਲੈ ਸਕਦੇ ਨੇ ਬਹੁਤ ਸਾਰੇ ਕਈ ਵਾਰੀ ਆਸਟ੍ਰੇਲੀਆ ਵਾਲੇ ਜਾਂ ਹੋਰ ਇੰਗਲੈਂਡ ਵਾਲੇ ਵੀ ਉਸ ਤੋਂ ਲਾਭ ਉਠਾਉਂਦੇ ਸਾਡੇ ਅਮੈਰੀਕਾ ਵਾਲੇ ਸਾਰੇ ਉਠਾਉਂਦੇ ਨਾ ਉਸ ਤੋਂ ਘਰ ਬੈਠੇ ਹੀ ਉਹ 2 ਘੰਟੇ ਦਾ ਪ੍ਰੋਗਰਾਮ ਹੈਗਾ ਜ਼ੂਮ 'ਤੇ ਫਰੀ ਕਾਉਂਸਲਿੰਗ ਦਾ ਅਤੇ ਉਹ ਸਾਰਾ ਦੇਖ ਲੈਂਦੇ ਨੇ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਕੀ ਕਰਨਾ ਵਿਆਹ 'ਚ ਅਤੇ ਉਹ ਹੋਰ ਵੀ ਕੰਫਰਟੇਬਲ ਫੀਲ ਕਰਦੇ ਆ ਖੁਸ਼ੀ ਮਹਿਸੂਸ ਕਰਦੇ ਆ ਜਾ ਕੇ ਜਦੋਂ ਆਨੰਦ ਕਾਰਜ ਹੋਣਾ ਹੁੰਦਾ ਸੋ ਹੁਣ ਮੈਂ ਇੰਗਲਿਸ਼ ਦੱਸਦੇ ਹਾਂ ਆਮ ਥੈਂਕਫੁਲ ਟੂ ਆਵਰ ਸਿੰਗਿੰਗ ਗਰੁੱਪ ਭਾਈ ਸਾਹਿਬ ਲਾਖਨ ਸਿੰਘ ਆਮ ਥੈਂਕਫੁਲ ਟੂ ਭਾਈ ਸਾਹਿਬ ਫਾਰ ਨਵਜੀਤ ਸਿੰਘ ਜੀ ਫਾਰ ਡੂਇੰਗ ਆਲ ਦਾ ਗੁਰਬਾਣੀ ਪਾਠ ਆਮ ਥੈਂਕਫੁਲ ਟੂ ਆਵਰ ਆਟੋਵਿਜ਼ਨ ਰੂਮ ਟੀਮ ਭਾਈ ਓਂਕਾਰ ਸਿੰਘ ਸੰਘਾ ਐਂਡ ਹਿਸ ਟੀਮ ਹੂ ਆਰ ਡੂਇੰਗ ਆਲ ਦਾ ਥਿੰਗਸ ਆਲ ਫਰੀ ਆਫ ਕੋਸਟ I'm thankful to two members of the management, Bhai Shapai Sohan Singh Sinota and Sardar Kripal Singh Itwar, who helped the couple in the planning part during the pre-ceremony part. Also thankful to our head Granthi, Bhai Shapai Amrinder Singh Bajwa Ji, who is always helping in all the phases of the marriage. I'm thankful to all the guests on behalf of the families on both sides for coming here and you are part of the marriage that's good but you are also part of the congregation now so thank you so much for coming and spending time here during the ceremony also you are welcome to visit the Sikh Gurdwara anytime you want to visit during the working hours so it's open to visits during the working hour, any person wants to do it. So, now the second part or the gift giving part to the married couple, parents can start doing that part now. Bride or not here? In the lunch hour? Okay, thank you. So, second part will be done in the lunch hour. That's what I was told, so that's good. So now you are taking the prasad. After you take prasad or sweet pudding, you can then go to the lunch hour to take your lunch provided by the family. They are so nice of them. Anyone wants to come and congratulate the couple?

ਭੂਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਭਾਗਾਂ ਵਾਲੇ ਉਹ ਸਤਸੰਗ ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਭਜਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣਗੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ, ਪ੍ਰਬੰਧਕ ਸਾਹਿਬਾਨਾਂ ਦਾ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਤੇ ਸਰ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ ਦੋ ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ

ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ 24 ਮਿੰਟ 25 ਮਿੰਟ ਲਗਾ ਲਓ ਭਾਵੇਂ ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ ਇਨਸਾਨ ਬਹੁਤ ਬਿਜ਼ੀ ਹੈ ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ ਮਾਂ ਬਾਪ ਦੇ ਵੀ ਕਰਦਾ ਆਪਣੇ ਕੰਮ ਵੀ ਕਰਦਾ ਪਰ ਉਸ ਕੋਲ ਟਾਈਮ ਨਹੀਂ ਹੈ ਨਾ ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ ਸੱਚਮੁੱਚ ਇਹੀ ਹੁਕਮ ਸੀ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਜਿਹਦੇ ਜਾਨਵਰ ਨੇ ਨਾ ਪਸ਼ੂ ਪੰਛੀ ਜਾਨਵਰ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ ਉਹ ਬੈਠ ਕੇ ਬੰਦਗੀ ਕਰ ਸਕਦਾ ਹੈ ਸਿਮਰਨ ਕਰ ਸਕਦਾ ਹੈ ਮੈਡੀਟੇਸ਼ਨ ਕਰ ਸਕਦਾ ਹੈ ਅਤੇ ਪਰਮਾਤਮਾ ਨੂੰ ਮਿਲ ਸਕਦਾ ਹੈ ਜਾਨਵਰ ਨਹੀਂ ਮਿਲ ਸਕਦੇ ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ ਪਰ ਮਨੁੱਖ ਨੂੰ ਲੱਗਦਾ ਹੈ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਅਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ ਪਰ ਨਹੀਂ ਹੁੰਦਾ ਮੇਰੇ ਕੋਲ ਸਾਰੇ ਸਾਮਾਨ ਆ ਜਾਣ ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ ਬੜੇ ਇੰਪਲਾਈ ਹੋਣ ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ ਮੈਡੀਟੇਸ਼ਨ ਸਿਮਰਨ ਭਗਤੀ ਬੈਠ ਕੇ ਜੋ ਭਗਤਾਂ ਨੇ ਕੀਤਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ ਸ਼ਬਦ ਹੈ ਜਿਵੇਂ ਭਗਵਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ ਤੂੰ ਕੇਵਲ 12 ਮਿੰਟ ਕੱਢ ਲੈ ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ 12.5 ਮਿੰਟ ਕੱਢ ਲੈ 12 ਮਿੰਟ ਵੀ ਨਹੀਂ ਉਸ ਤੋਂ ਹੋਰ ਅੱਧੇ ਕਰ ਲੈ 5-6 ਮਿੰਟ ਭਗਤੀ ਕਰ ਸਿਮਰਨ ਕਰ ਜੇ ਅਸੀਂ ਅੱਜ ਵੀ ਸਟਾਰਟ ਕਰੀ ਨਾ ਜਿਹੜੇ ਲੋਕ ਨਹੀਂ ਸਿਮਰਨ ਕਰਦੇ ਸਤਸੰਗ ਨਹੀਂ ਕਰਦੇ ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ ਘਰ ਬੈਠ ਕੇ ਸਿਮਰਨ ਬੰਦਗੀ ਕਰਨ ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ ਜਿਉਂ ਜਿਉਂ ਟਾਈਮ ਵਧੇਗਾ ਲਾਈਫ ਵਿੱਚ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ ਪਦਾਰਥ ਉਹੀ ਰਹਿਣਗੇ ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ ਡਜ਼ ਨਾਟ ਮੈਟਰ ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣ ਕਿ ਮੈਂ ਸੁਖੀ ਹੋ ਜਾਊਂਗਾ ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ ਆਓ ਗੁਰੂ ਸਾਹਿਬ ਕਹਿੰਦੇ ਹਨ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ ਕਲੋਕ ਜਿਹੜੀਆਂ ਹੁੰਦੀਆਂ ਸਨ ਇਲੈਕਟ੍ਰਿਕ ਨਹੀਂ ਸੀ ਹੁੰਦੀਆਂ ਉਹ ਚਾਬੀ ਭਰਨੀ ਹੁੰਦੀ ਸੀ ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ ਜਦੋਂ ਤੇਰਾ ਮਨ ਜੁੜ ਗਿਆ ਨਾ ਫਿਰ ਤੂੰ ਭਾਵੇਂ ਆਪਣੀ ਜੌਬ ਕਰ ਬਿਜ਼ਨਸ ਕਰ ਮਾਂ ਬਾਪ ਦੀ ਸੇਵਾ ਕਰ ਬੱਚਿਆਂ ਦੀ ਪਾਲਣਾ ਕਰ ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ ਆਓ ਅਸੀਂ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ ਸਾਰੀ ਸਹਾਇਤਾ ਕਰਨ ਵਾਲਾ ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ 8 ਮਿੰਟ ਬਾਕੀ ਨੇ ਸਾਡੇ ਕੋਲ ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ ਇਹ ਰਲ ਕੇ ਸਾਰੇ ਭੋਗ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ ਵਾਹਿਗੁਰੂ ਜੀ ਉਠਤ ਬੈਠਤ

Amen.

Thank you.

ਜਿਹੜੇ ਆਪਣੇ

Yeah.

सेवक

الدنيا وفي

ਉਸ ਲਈ ਇਉਂ ਨਹੀਂ ਲੱਗਦਾ ਕਿ ਅਸੀਂ ਦੂਰ ਬੈਠੇ ਕੀਰਤਨ ਸੁਣ ਰਹੇ ਹਾਂ, ਉਸ ਵਿੱਚ ਇਉਂ ਲੱਗਦਾ ਹੈ ਕਿ ਧੰਨ ਗੁਰੂ ਰਾਮਦਾਸ ਪਿਤਾ ਦੀ ਗੋਦ ਸ੍ਰੀ ਦਰਬਾਰ ਸਾਹਿਬ ਵਿਖੇ ਬੈਠੇ ਹੋਏ ਹਨ। ਇਹ ਬਖਸ਼ਿਸ਼ ਹੈ ਉਸ ਦਰ ਦੀ, ਉਸ ਘਰ ਦੀ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਦਾਤੇ ਤਾਤੂ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਸੁਰ, ਹਰ ਹਾਂ ਨਾਨਕ ਕਸਮ ਲਜਾਏ ਨਾਏ ਰਾਮਦਾਸ ਸਰ, ਤਨ ਤਨ ਰਾਮਦਾਸ ਗੁਰ ਜਿਨ ਸਿਰ ਆਤਮੇ ਸਵਾਰੇ। ਆਓ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ ਹੈ। ਜਿੱਥੇ ਤੁਸੀਂ ਕੰਨਾਂ ਦੇ ਨਾਲ ਬਾਣੀ ਨੂੰ ਸਰਵਣ ਕਰਨਾ ਹੈ, ਉੱਥੇ ਨਾਲ ਕੋਸ਼ਿਸ਼ ਕਰਨੀ ਹੈ ਸਾਡੀ ਰਚਨਾ ਦੀ ਵੀ ਹਾਜ਼ਰੀ ਲੱਗੇ, ਸਾਡੀ ਰਚਨਾ ਵੀ ਨਿਰਮਲ ਤੇ ਸੁੱਚੀ ਹੋਈ ਗੁਰੂ ਦੇ ਸ਼ਬਦ ਨਾਲ, ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ। ਇਸ ਲਈ ਸਾਰੇ ਰਲ ਕੇ ਆਪਾਂ ਕੀਰਤਨ ਕਰੀਏ। ਅਗਲਾ ਸ਼ਬਦ ਆਪ ਜੀ ਸਰਵਣ ਕਰੋਗੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਉਪਦੇਵ ਹੈ, ਕਾਟੇ ਜਮ ਕੀ ਫੰਦਰ।